0: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
1: Whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
2: 94.7 FM Radio Sursangam har hafte weekend te suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
3: Calgary's oldest, biggest and only South Asian radio station Sabarang Radio 94.7 FM
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabarang Radio 94.7 FM. Sabarang Radio 94.7 FM. Sabarang Radio 94.7 FM. Sabarang Radio 94.7 FM. Sabarang Radio 94.7 FM. Sabarang Radio 94.7 7 ਵਜੇ ਤੋਂ ਲੈ ਕੇ 8 ਵਜੇ ਤੱਕ ਸੁਣਦੇ ਹੋ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਸ਼ਾਮ ਨੂੰ 8 ਵਜੇ ਤੱਕ ਚੱਲੇਗਾ ਜਿਹਦੇ 'ਚ ਅਲੱਗ ਅਲੱਗ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ ਸੋ ਸਪੈਸ਼ਲੀ ਕੱਲ੍ਹ ਦਾ ਜਿਹੜਾ ਬਾਈ ਇਲੈਕਸ਼ਨ ਹੋਇਆ ਉਹਦੇ ਬਾਰੇ ਕਾਫੀ ਚਰਚਾ ਚੱਲਦੀ ਉਹਦੇ ਬਾਰੇ ਵੀ ਗੱਲਬਾਤ ਕੀਤੀ ਜਾਏਗੀ ਤੇ ਇਸ ਤੋਂ ਇਲਾਵਾ ਇਨਵੈਸਟ ਜਿਹੜੀ ਚਾਈਨਾ ਦੇ ਵਿੱਚ ਲਿਆਂਦੀ ਜਾ ਰਹੀ ਹੈ ਸੋ ਪ੍ਰੋਗਰਾਮ ਦੇ ਵਿੱਚ ਪੂਰੀ ਕੋਸ਼ਿਸ਼ ਰਹੇਗੀ ਵੀ ਤੁਹਾਡੇ ਨਾਲ ਅਲੱਗ ਅਲੱਗ ਇਸ਼ੂਜ਼ ਦੇ ਉੱਤੇ ਤੇ ਅਲੱਗ ਅਲੱਗ ਗੱਲਾਂ ਬਾਤਾਂ ਜਿਹੜੀਆਂ ਨੇ ਅੱਗੇ ਪ੍ਰੋਗਰਾਮ 'ਚ ਸ਼ੇਅਰ ਕੀਤੀਆਂ ਜਾਣ ਕਿਉਂਕਿ ਇਲੈਕਸ਼ਨ ਦੇ ਇੱਕ ਰਿਜ਼ਲਟ ਦੇ ਨਾਲ ਜਿਹੜਾ ਉਹ ਪੋਲੀਟਿਕਸ ਦੀ ਹਲਚਲ ਜਿਹੜੀ ਬਹੁਤ ਤੇਜ਼ ਹੋ ਗਈ ਹੈ ਬਾਈ ਇਲੈਕਸ਼ਨ ਮਤਲਬ ਵੀ ਉਹਨੇ ਇਸ ਤਰ੍ਹਾਂ ਦਾ ਮਾਹੌਲ ਜਨਰੇਟ ਕਰਤਾ ਜਿਹੜਾ ਲੋਕੀ ਸੋਚ ਰਹੇ ਸੀ ਕਿ ਵੀ ਕਿੱਦਾਂ ਇਹ ਕੰਮ ਹੋਏਗਾ

0: ਫਾਈਨਲੀ ਉਹ ਇਲੈਕਸ਼ਨ ਜਿਹੜੇ ਨੇ ਇੱਕ ਕਿਉਂਕਿ ਬੇਸਿਕਲੀ ਕੋਰ ਸੀਟ ਸੀਗੀ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਕਿ ਬੜੀ ਦੇਰ ਤੋਂ ਹੋਲਡ ਕਰਕੇ ਬੈਠੇ ਸੀ ਯੂਸੀਪੀ, ਬਟ ਫਾਈਨਲੀ ਜਦੋਂ ਸੀਟ ਚਲੀ ਜਾਂਦੀ ਹੈ ਜੇ ਉਹਦੀ ਸੀਟ ਉਹ ਹਾਰ ਸਕਦੇ ਨੇ ਤਾਂ ਬਾਕੀ ਸੀਟਾਂ ਉੱਤੇ ਵੀ ਹਾਰਨ ਦਾ ਕਾਫੀ ਚਾਂਸ ਜਿਹੜੇ ਨੇ ਉਹ ਲੱਗ ਸਕਦੇ ਆ। ਸੋ ਇਹ ਜਿਹੜੀ ਇੱਕ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਹੈ
1: ਉਹਦੇ ਨਾਲ ਨਾਲ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਹੋਰ ਸੀਟਸ ਨੇ ਆਉਣ ਵਾਲਾ ਇਲੈਕਸ਼ਨ ਤੁਹਾਨੂੰ ਪਤਾ ਵੀ ਅਕਤੂਬਰ ਅਗਲੇ ਸਾਲ ਵੈਸੇ ਤੇ ਡਿਸਾਈਡਡ ਵੀ ਅਗਲੇ ਸਾਲ ਹੋਏਗਾ ਪਰ ਉਸ ਤੋਂ ਪਹਿਲਾਂ ਕਿੱਧਰਲੇ ਪਾਸੇ ਹਾਲਾਤ ਜਾਣਗੇ। ਇੱਕ ਨਵੀਂ ਜਿਹੜੀ ਕੰਜ਼ਰਵੇਟਿਵ ਦੀ ਟੋਰੀ ਪਾਰਟੀ ਹੈ ਉਹਦੇ ਵੀ ਵੋਟਰਸ ਵੱਲੋਂ ਕਾਫੀ ਸਟਰੈਂਥ ਜਿਹੜੀ ਦਿਖਾਈ ਜਾ ਰਹੀ ਹੈ। ਓਵਰਆਲ ਯੂਸੀਪੀ ਦੇ ਜਿਹੜੇ ਲੀਡਰ ਡੈਨੀਅਲ ਸਮਿਥ ਦੀ ਲੀਡਰਸ਼ਿਪ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਤੁਹਾਨੂੰ ਪਤਾ ਵੀ ਰੈਫਰੈਂਡਮ ਜਿਹਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਸਾਹਮਣੇ ਆਏਗਾ ਆਉਣ ਵਾਲਾ ਟਾਈਮ, ਰੈਫਰੈਂਡਮ ਦੇ ਉੱਤੇ ਵੀ ਕਾਫੀ ਲੋਕਾਂ ਨੇ ਵੋਟਿੰਗ ਪਾਣੀ ਹੈ ਤੇ ਉਹਦੇ ਚ ਸਾਫ਼ ਸਾਫ਼ ਰਿਜ਼ਲਟ ਸਾਹਮਣੇ ਆਣਗੇ। ਬਟ ਅਗੇਨ ਯੂਸੀਪੀ ਪਾਰਟੀ ਜਿਹੜੀ ਉਹ ਕਾਫੀ ਡਾਊਨ ਨਜ਼ਰ ਆ ਰਹੀ ਹੈ ਇਹਨਾਂ ਸਾਰੇ ਚੀਜ਼ਾਂ ਨੂੰ ਹਾਲਾਤ ਚ ਰੱਖਦੇ ਹੋਏ, ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਦਾ ਰਿਜ਼ਲਟ ਸਾਹਮਣੇ ਆਇਆ ਕੱਲ ਦਾ ਮਤਲਬ ਅੱਜ ਤੇ ਹੁਣ ਲੇਟ ਹੋ ਗਿਆ ਬਟ ਕੱਲ ਇਹ ਰਾਤ ਨੂੰ ਰਿਜ਼ਲਟ ਆ ਗਏ ਸੀਗੇ। ਸੋ ਜਿਹਦੇ ਸਭ ਕੁਛ ਦੇਖਣ ਨੂੰ ਮਿਲਿਆ ਕਿ ਵੀ ਕਿਸ ਤਰੀਕੇ ਦੇ ਨਾਲ ਪਾਰਟੀ ਦੀਆਂ ਜਿਹੜੀਆਂ ਵੋਟਾਂ ਨੇ 500 ਪਲੱਸ ਵੋਟਸ ਦੇ ਨਾਲ ਚਾਹੇ ਉਹ ਪਿੱਛੇ ਗਈ ਹੈ ਪਾਰਟੀ ਯੂਸੀਪੀ ਹਾਰੀ ਹੈ, ਦੂਜੇ ਪਾਸੇ 980 ਦੇ ਕਰੀਬ ਜਿਹੜੀਆਂ ਵੋਟਸ ਨੇ ਉਹ ਟੋਰੀ ਦੀ ਜਿਹੜੀ ਦੂਸਰੀ ਪਾਰਟੀ ਬਣੀ ਹੈ ਉਹਨਾਂ ਨੇ ਖਿੱਚੇ ਹੈ, ਜਿਹਦੇ ਨਾਲ ਅਲਟੀਮੇਟਲੀ ਨੁਕਸਾਨ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਇਲੈਕਸ਼ਨ ਜਿਹੜੇ ਨੇ ਉਹ ਕਾਫੀ ਟਫ ਜਿਹੜੇ ਆ ਉਹ ਹੋ ਸਕਦੇ ਆ ਯੂਸੀਪੀ ਵਾਸਤੇ, ਕਿਉਂਕਿ ਜੇ ਕੈਲਗਰੀ ਦੀ ਇੰਨੀ ਡੀਪ ਸਾਊਥ ਵਾਲੀ ਲੋਕੇਸ਼ਨ ਜਿੱਥੇ ਕਿ ਮੈਜੋਰਿਟੀ ਆਫ ਕੰਜ਼ਰਵੇਟਿਵ ਵੋਟਰਸ ਰਹਿੰਦੇ ਨੇ, ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਸੀਟ ਹੈ ਉਹ ਕੰਜ਼ਰਵੇਟਿਵ ਹੋਲਡ ਕਰਕੇ ਬੈਠੀ ਸੀ ਯੂਸੀਪੀ ਬੇਸਿਕਲੀ, ਤੇ ਹੁਣ ਉਹਦੇ ਚ ਸਪਲਿਟ ਵੀ ਹੋ ਗਿਆ, ਕੁਛ ਇੱਕ ਵੋਟ ਹੀ ਸਪਲਿਟ ਹੋਏ, ਬਹੁਤੇ ਨਹੀਂ ਹੋਏ, ਪਰ ਜਿੰਨਾ ਵੀ ਸਪਲਿਟ ਹੋਇਆ ਤਾਂ ਨਵੀਂ ਨਗਰ ਆਉਣ ਲੱਗ ਪਿਆ ਵੀ ਜਿਹੜੀ ਨਵੀਂ ਪਾਰਟੀ ਬਣੀ ਹੈ ਉਹਨੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਕਾਫੀ ਜਿਹੜਾ ਹੈ ਉਹ ਆਪਣਾ ਰੋਲ ਦਿਖਾਏਗੀ। ਸੋ ਇਹਦੇ ਤੇ ਥੋੜੀ ਜਿਹੀ ਗੱਲਬਾਤ ਹੋਰ ਵੀ ਕਰਾਂਗੇ ਅੱਜ ਦੇ ਪ੍ਰੋਗਰਾਮ ਚ, ਕਿਉਂਕਿ ਮੌਸਮ ਥੋੜਾ ਠੰਡਾ ਵੀ ਹੋ ਗਿਆ ਬੇਸਿਕਲੀ, ਅੱਜ ਲਗਾਤਾਰ ਜਿਹੜੀ ਇਹ ਠੰਡਕ ਬਣੀ ਆ ਰਹੀ ਹੈ। ਵੈਦਰ ਦੇ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਆਪਾਂ, ਕਿਉਂਕਿ ਵੈਦਰ ਚ ਕੀ ਕੁਛ ਹੋ ਰਿਹਾ, ਤੇ ਉਹਦੇ ਨਾਲ ਨਾਲ ਜਿਹੜੀ ਇਨਵੈਸਟਮੈਂਟ ਸਮਿਟ ਜਿਹੜੀ ਹੋਈ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਵੀ ਕੀ ਕੁਛ ਜਿਹੜਾ ਉੱਥੇ ਹੋਇਆ ਜਾਂ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਆ, ਕਿਉਂਕਿ $500 ਬਿਲੀਅਨ ਦਾ ਜਿਹੜੀ ਹੈ ਇਨਵੈਸਟਮੈਂਟ ਦੀ ਗੱਲ ਕੀਤੀ ਗਈ ਹੈ, ਤੇ ਉਹਦੇ ਨਾਲ ਨਾਲ ਹੋਰ ਵੀ ਬੜਾ ਕੁਛ ਜਿਹੜਾ ਉਹਦੇ ਚ ਨਵੀਆਂ ਚੇਂਜਿਸ ਆਈਆਂ ਜਿਹਦੇ ਚ ਡਾਟਾਸ ਕਹਿੰਦੇ ਨੇ ਵੀ ਯੂਸੀ USA ਦੇ ਜਿਹੜੀਆਂ ਕਾਫੀ ਕੰਪਨੀ ਜਿਹੜੀਆਂ ਨੇ ਉਹ ਉੱਥੇ ਪਹੁੰਚੀਆਂ, ਸਪੈਸ਼ਲੀ ਉਹਨਾਂ ਨੇ ਸਾਰੀਆਂ ਜਦੋਂ ਗੱਲਾਂ ਬਾਤਾਂ ਕੀਤੀਆਂ ਤੇ ਇਹ ਤੋਂ ਲੱਗਦਾ ਵੀ ਚਾਹੇ US ਜਿਹੜਾ ਉਹ ਟਰੰਪ ਮਿਸਟਰ ਟਰੰਪ ਕਹਿ ਸਕਦੇ ਆਪਾਂ ਸਿੱਧਾ ਸਿੱਧਾ ਕਿ ਉਹ ਤੇ ਭਾਵੇਂ ਨਹੀਂ ਇੰਨਾ ਜ਼ਿਆਦਾ ਤਿਆਰ, ਬਟ US ਦੀਆਂ ਕੰਪਨੀ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਐਕਸਾਈਟਡ ਨੇ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਕਰਨ ਵਾਸਤੇ, ਕੈਨੇਡੀਅਨ ਇਨਫਰਾਸਟ੍ਰਕਚਰ ਤੇ ਹੋਰ ਕੈਨੇਡੀਅਨ ਚੀਜ਼ਾਂ ਦੇ ਉੱਤੇ ਪੈਸਾ ਜਿਹੜਾ ਇਨਵੈਸਟ ਕਰਨ ਵਾਸਤੇ, ਹਾਲਾਂਕਿ ਐਕਸਪੈਕਟ ਇਹ ਕੀਤਾ ਜਾ ਰਿਹਾ ਬਾਕੀ ਦੁਨੀਆ ਦੀਆਂ ਕੰਪਨੀ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਇਨਵੈਸਟਮੈਂਟ ਹੋਏਗੀ ਸਾਡੇ ਕੋਲ, ਬਟ ਇਹਨਾਂ ਵੱਲੋਂ ਵੀ ਘੱਟ ਇਨਵੈਸਟਮੈਂਟ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਸੋ ਉਹਦੇ ਤੇ ਵੀ ਡਾਟਾ ਨੂੰ ਥੋੜਾ ਜਿਹਾ ਰਿਵਿਊ ਕਰਾਂਗੇ ਆਪਾਂ ਕੀ ਕਹਿੰਦੇ ਆ। ਇਹਦੇ ਨਾਲ ਨਾਲ ਜਿਹੜੀਆਂ ਕੁਛ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਗਲਫ ਕੰਟਰੀਜ਼ ਤੇ ਇਰਾਨ ਦੇ ਜਿਹੜੀਆਂ ਲੜਾਈ ਝਗੜਾ ਲੱਗਿਆ ਥੋੜੀ ਜਿਹੀ ਉਧਰਲੇ ਪਾਸੇ ਦੀ ਵੀ ਗੱਲਬਾਤ ਆਪਾਂ ਕਰ ਲੈਣੇ ਕੁਇਕਲੀ, ਕਿਉਂਕਿ ਅਕਸਰ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਇਹ ਖਬਰਾਂ ਜਿਹੜੀਆਂ ਨੇ ਸਾਨੂੰ ਦੱਸਦੀਆਂ ਵੀ ਦੁਨੀਆ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ। ਸੋ ਉਹਦੇ ਤੋਂ ਬਿਨਾਂ ਗੱਲਬਾਤ ਪੂਰੀ ਨਹੀਂ ਹੁੰਦੀ ਜਦੋਂ ਤੱਕ ਆਪਾਂ ਇਹਨਾਂ ਦੇ ਬਾਰੇ ਨਹੀਂ ਜਾਣਕਾਰੀ ਲੈ ਲੈਂਦੇ, ਇਸ ਕਰਕੇ ਉੱਧਰ ਵੀ ਗੱਲਬਾਤ ਕਰਦੇ ਹਾਂ ਤੇ ਫਿਰ ਵਾਪਸ ਮਿਲ ਕੇ ਤੇ ਆਪਾਂ ਆਪਣੀਆਂ ਲੋਕਲ ਚਾਹੇ ਉਹ ਅਲਬਰਟਾ ਦੀ ਪੋਲੀਟਿਕਸ ਹੋਵੇ ਜਾਂ ਫੈਡਰਲ ਜੋ ਕਿਤੇ ਕੰਮ ਨੇ ਇਨਵੈਸਟਮੈਂਟ ਉਹਦੇ ਨਾਲ ਵੀ ਰਿਲੇਟਡ ਖਬਰਾਂ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਬਟ ਸੁਣਦੇ ਹਾਂ ਕੁਛ ਖਬਰ ਪਹਿਲਾਂ ਜੀ।
2: दुनिया में आज देखिए खाड़ी के देशों के सामने आई नई मुश्किल। सऊदी अरब और यमन के हुती विद्रोहियों में तेज हुआ संघर्ष, हॉर्मुज के बाद अब रेड सी के जरिए भी ऑयल सप्लाई पर मंडरा रहा है खतरा। क्या हुती विद्रोही रणनीतिक रूप से अहम, यमन के

0: स्तर पर लोगों के सामने खुली चर्चा करनी होगी।
1: इंडस्ट्री के बाकी बॉसेस भी एंथ्रोपिक के साथ आ गए हैं। एलॉन मस्क और चैट जीपीटी बनाने वाली कंपनी ओपन एआई भी एआई की रफ्तार कुछ धीमी करने पर सहमत है। दूसरी तरफ अमेरिकी राष्ट्रपति ट्रंप इससे सहमत नहीं है। उन्होंने कंपनी की आलोचना करते हुए कहा कि एआई पर सिर्फ उनका कंट्रोल जरूरी है।
2: अब ये मांग जोर पकड़ रही है कि देश साथ आएं और इस टेक्नोलॉजी के लिए कुछ बुनियादी नियम तय करें। अतीत में भी ऐसे टेक्नोलॉजीज के मामले में ऐसा हुआ है जिन्हें हम डुअल यूज कहते हैं। हमें ये नहीं भूलना चाहिए कि एआई से हमें बहुत बड़े फायदे मिलने वाले हैं, लेकिन इसके नुकसान को लेकर भी हमें सतर्क रहना होगा।
1: ब्रिटेन की इकोनॉमी को एआई में निवेश का फायदा मिलता दिख रहा है। एआई की मदद से कैंसर का इलाज खोजने के भी दावे किए जा रहे हैं। हालांकि जैक क्लार्क की टीम का कहना है कि अगर एआई पर कोई कंट्रोल नहीं रहा तो बड़े पैमाने पर व्हाइट कॉलर वर्कर्स बेरोजगार हो सकते हैं। जब ये सब एक साथ देखें तो क्या ये वाकई इसके लायक है? क्या भविष्य के बारे में सोचकर आपकी नींद उड़ जाती है?
0: हमें इसे सही तरीके से डेवलप करना होगा। अगर हम इस टेक्नोलॉजी पर सही तरीके से काम करें तो हम दुनिया को कई पॉजिटिव मायनों में बदल सकते हैं। हम साइंस और हेल्थ केयर की तस्वीर सच में बदल सकते हैं। आप, मैं या हमारे बच्चे क्या क्या कर सकते हैं उसका दायरा फैलेगा। लेकिन अगर हम इसमें गलती करते हैं तो इससे इकॉनमी में बड़ी उथल पुथल हो सकती है। लोग मुश्किल हालात में पड़ सकते हैं और नुकसान हो सकता है।
1: मैसेज साफ है, दुनिया के पास अब भी विकल्प हैं कि वो एआई की स्पीड को तय करे, लेकिन वक्त तेजी से निकलता जा रहा है। बीबीसी के इकोनॉमिक्स एडिटर फैसल इस्लाम की रिपोर्ट।
3: और अब एक इंटरेस्टिंग तस्वीर, समंदर में एक ऐसी जेलीफिश दिख।
4: इस तो पहला कि आप इंटरेस्टिंग तस्वीर वाले पास जाइए तो जी, दो काफी वड्डियां खबरां सीगियां जिते गल्फ दे विच आ रहे भी एक पायलट नूं भी बचाण दी कोशिश कीती जा रही है यूएस वालों। प्लस उहदे नाल नाल जिहड़ी इह वड्डी खबर है भी एआई दे कल वड्डियां कंपनी जिन्हां ने इन्नी इनवेस्टमेंट कीती है हुण ओह खुद ही कह रहे ने कि इह ते तुसीं रूल रेगुलेशन लाओ, क्योंकि जिस तरीके दे नाल लोक इहनूं डिवेलप करदे जा रहे ने, जिद्दां तेजी दे नाल अगे वधदा जा रहा, आपां सारे इहदे इन्ना यूज टू हो चुके हां। ਇਹ ਆਲਮੋਸਟ ਉਸ ਤਰ੍ਹਾਂ ਦਾ ਹੋ ਗਿਆ ਜਿਸ ਤਰੀਕੇ ਨਾਲ ਆਪਾਂ ਨੇਪਾਲ ਦੇ ਵਿੱਚ ਬਾੜ ਦੀ ਗੱਲਬਾਤ ਕੀਤੀ ਸੀਗੀ ਵੀ ਇਕਦਮ ਹੀ ਕੁਇਕ ਤੂਫਾਨ ਆ ਜਾਂਦਾ। ਸੋ ਇਹ ਵੀ ਆਲਮੋਸਟ ਕੁਛ ਉਸੇ ਤਰੀਕੇ ਦੇ ਨਾਲ ਹੀ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਇਆ। ਦੇਖਦੇ ਹਾਂ ਪਤਾ ਹੀ ਨਹੀਂ ਵੀ ਕਦੋਂ ਆਪਾਂ ਇਹਦੇ ਵਿੱਚ ਇਨਵੋਲਵ ਹੋ ਚੁੱਕੇ ਹਾਂ। ਆਪਾਂ ਸਾਰੇ ਹੀ ਸੁਣਨ ਵਾਲੇ ਕੀ ਜਿਹਨੇ ਨਹੀਂ ਵੀ ਇਨਵੋਲਵ ਹੋਏ ਇਹਦਾ ਮਤਲਬ ਉਹ ਲੇਟ ਨੇ, ਮੈਂ ਕਹਿਣਾ ਚਾਹਾਂਗਾ। ਜਿਹੜੇ ਇਨਵੋਲਵ ਹੋ ਚੁੱਕੇ ਨੇ ਉਹਨਾਂ ਵਾਸਤੇ ਹੋਰ ਕੋਈ ਆਪਸ਼ਨ ਹੀ ਨਹੀਂ ਹੈਗੀ। ਜੇ ਤੁਸੀਂ ਨਹੀਂ ਇਨਵੋਲਵ ਹੁੰਦੇ ਜਾਂ ਨਹੀਂ ਇਹਦੇ ਨਾਲ ਇਹਨੂੰ ਯੂਜ਼ ਕਰਦੇ ਪਏ ਤੇ ਇਹਦੇ ਨਾਲ ਮਿਲ ਕੇ ਨਹੀਂ ਕੰਮ ਕਰਦੇ ਪਏ, ਇਹਨਾਂ ਦੇ ਟੂਲਸ ਨਹੀਂ ਯੂਜ਼ ਕਰ ਰਹੇ, ਇਹਦਾ ਮਤਲਬ ਤੁਸੀਂ ਗੇਮ 'ਚ ਪਿੱਛੇ ਰਹਿ ਚੁੱਕੇ ਆਲਰੇਡੀ। ਸੋ ਇਸ ਕਰਕੇ ਇਹਦੇ ਵਿੱਚ ਬੜੇ ਰਹਿਣਾ ਜ਼ਰੂਰੀ ਹੈ। ਜੇ ਆਪਾਂ ਆਮ ਲੋਕਾਂ ਦੀ ਜ਼ਰੂਰਤਾਂ ਨੂੰ ਇਸ ਤਰੀਕੇ ਨਾਲ ਦੇਖਦੇ ਹਾਂ ਤੇ ਤੁਸੀਂ ਉਹ ਸੋਚੋ ਵੀ ਜਿਹੜੇ ਲੋਕ ਇਹਦੇ 'ਚ ਬਹੁਤ ਜ਼ਿਆਦਾ ਡੀਪਲੀ ਇਨਵੋਲਵ ਨੇ, ਸਪੈਸ਼ਲ ਹੈਲਥ ਕੇਅਰ ਦੇ ਨਾਲ ਇੰਡਸਟਰੀ ਹੈ, ਫਾਈਨੈਂਸ ਦੇ ਨਾਲ ਲੱਗੀਆਂ ਇੰਡਸਟਰੀਜ਼ ਨੇ, ਪਿੱਛੇ ਜੀ ਇਕੱਲਾ ਇੱਕ ਗੋਲਡ ਹੀ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਉੱਪਰ ਥੱਲੇ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੋਲਡ ਨੇ ਸਾਨੂੰ ਉੱਪਰ ਥੱਲੇ ਕਰਤਾ, ਜਿਹਨੂੰ ਇੱਕ ਟਾਈਮ ਦੇ ਉੱਤੇ ਐਡੀ ਵਧੀਆ ਚੀਜ਼ ਮੰਨਿਆ ਜਾਂਦਾ ਸੀ ਵੀ ਗੋਲਡ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਹੁਣ ਉਹ ਗੋਲਡ ਜਿਹੜਾ ਹੈ ਉਹੀ ਲੋਕੀ ਇਸ ਸ਼ੱਕ 'ਚ ਪੈ ਗਏ ਵੀ ਕੀ ਇਹਨੂੰ ਆਪਾਂ ਸੰਭਾਲੀਏ ਕਿ ਨਾ ਸੰਭਾਲੀਏ। ਇਸੇ ਤਰੀਕੇ ਨਾਲ ਜਿਹੜਾ ਉਹ ਗੋਲਡ ਹੈ ਦੁਨੀਆਂ ਦੇ ਕਈ ਜਿਹੜੇ ਯੂਰਪ ਦੇ ਕੰਟਰੀਜ਼ ਨੇ, ਫਰਾਂਸ ਅਤੇ ਹੋਰ ਜਿਹੜੇ ਕੰਟਰੀ ਨੇ, ਉਹਨਾਂ ਨੇ ਯੂਐਸ ਤੋਂ ਆਪਣਾ ਗੋਲਡ ਵੀ ਕੱਢਣਾ ਸ਼ੁਰੂ ਕਰਤਾ। ਉਹਨਾਂ ਦੀ ਜਿਹੜੀ ਇਕੋਨਮੀ ਜਾਂ ਗੋਲਡ ਯੂਐਸ ਦੀ ਜਿਹੜੇ ਸਿਸਟਮ ਚੱਲ ਰਿਹਾ ਉਹਦੇ 'ਤੇ ਵਿਸ਼ਵਾਸ ਹੀ ਬੰਦ ਹੋ ਗਿਆ ਫਰਾਂਸ ਨੇ ਅਤੇ ਹੋਰ ਕੰਟਰੀਜ਼ ਨੇ, ਉੱਥੋਂ ਆਪਣਾ ਗੋਲਡ ਜਿਹੜਾ ਪੈਕ ਕਰਕੇ ਅਤੇ ਆਪਣੇ ਘਰ ਲੈ ਕੇ ਜਾਣਾ ਸ਼ੁਰੂ ਕਰਤਾ ਵੀ ਯੂਐਸ ਜਿਹੜੀ ਹੈ ਹੁਣ ਸੇਫ ਜਗ੍ਹਾ ਨਹੀਂ ਰਹੀ। ਸੋ ਟੈਕਨੋਲੋਜੀ ਦੇ ਨਾਲ ਕੀ ਕੁਛ ਕਿੱਥੇ ਨਹੀਂ ਹੋ ਸਕਦਾ, ਕਿੰਨਾ ਨੁਕਸਾਨ ਪਹੁੰਚ ਸਕਦਾ ਹੈ, ਜੇ ਇਹੀ ਰੋਬੋਟ ਦੀ ਮੈਂ ਅਕਸਰ ਆਪਾਂ ਸਿੰਬੋ ਇੰਜੀਨੀਅਰਿੰਗ ਦੀ ਗੱਲ ਕਰਦੇ ਹਾਂ ਵੀ ਸਿੰਬੋ ਇੰਜੀਨੀਅਰਿੰਗ ਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਾਰਟਸ ਬਣਾਉਂਦੇ ਹਾਂ ਜਿਹਦੇ 'ਚ ਸਪੈਸ਼ਲੀ ਮੈਨੂਫੈਕਚਰਿੰਗ ਦੇ ਪਾਰਟਸ ਹੁੰਦੇ ਆ, ਬਟ ਉਹਦੇ ਨਾਲ ਨਾਲ ਰੋਬੋਟਸ ਦੇ ਵੀ ਪਾਰਟਸ ਬਣਦੇ ਆ। ਸੋ ਮੈਂ ਨਹੀਂ ਕਹਿ ਰਿਹਾ ਵੀ ਇਹਨਾਂ ਨੂੰ ਇੱਕਦਮ ਠੱਪ ਕਰ ਦੇਣਾ ਚਾਹੀਦਾ ਚੀਜ਼ਾਂ ਨੂੰ, ਪਰ ਠੱਪ ਕਰਨ ਦੀ ਜਗ੍ਹਾ 'ਤੇ ਤੁਸੀਂ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਯੂਟੀਲਾਈਜ਼ ਕਰਨਾ ਚਾਹੀਦਾ, ਕਿਉਂਕਿ ਇਹ ਰਾਈਟ ਟਾਈਮ ਹੈਗਾ ਕਿ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਕਰੀਏ ਤਾਂ ਜਿਹੜਾ ਹਿਊਮਨ ਕਾਇੰਡ ਵਾਸਤੇ ਵਧੀਆ ਕੰਮ ਕੀਤਾ ਜਾ ਸਕਦਾ। ਆਉਣ ਵਾਲੀ ਜਨਰੇਸ਼ਨ ਜਿਹੜੀ ਬੱਚੇ ਨੇ ਉਹਦੇ 'ਚ ਆਲਰੇਡੀ ਇਨਵੋਲਵ ਹੋ ਚੁੱਕੇ ਨੇ। ਜੇ ਇੰਨੀ ਤੇਜ਼ੀ ਨਾਲ ਸੋਸ਼ਲ ਮੀਡੀਆ ਨੇ ਸਾਨੂੰ 10 ਸਾਲ ਲਾ ਤੇ ਥੱਲੇ ਲਾਉਂਦੇ ਆ ਜਾਂ ਲੋਕਾਂ ਦੀ ਨੀਂਦ ਉਡਾਉਂਦੇ ਆ, ਲੋਕਾਂ ਨੂੰ ਪਰੇਸ਼ਾਨ ਕਰਦੇ ਆ, ਬਟ ਏ ਆਈ ਨੇ ਕੁਛ ਇੱਕ ਮਹੀਨਿਆਂ ਦੇ ਵਿੱਚ ਹੀ ਸਾਡਾ ਸਾਰਿਆਂ ਦਾ ਜਿਹੜਾ ਸਿਸਟਮ ਡਿਸਟਰਬ ਕਰਕੇ ਰੱਖਤਾ। ਸੋ ਜਦੋਂ ਤੱਕ ਆਪਾਂ ਇਹ 'ਚ

ਬੈਕ ਟੂ ਟਰੈਕ ਨਹੀਂ ਹੁੰਦੇ, ਪ੍ਰੋਪਰਲੀ ਰੂਲ ਰੈਗੂਲੇਸ਼ਨ ਨਹੀਂ ਚੱਲਦੇ, ਜਿਹਨੂੰ ਕਿ ਟਰੰਪ ਨੇ ਇਗਨੋਰ ਕੀਤਾ ਵੀ ਨਹੀਂ। ਹਾਲਾਂਕਿ ਦੁਨੀਆਂ ਦੇ ਵਿੱਚ ਕਦੋਂ ਵੀ ਜੇ ਰੂਲ ਰੈਗੂਲੇਸ਼ਨ ਦੀ ਗੱਲਬਾਤ ਕੀਤੀ ਜਾਂਦੀ ਨੇ, ਕੰਟਰੀਜ਼ ਨੇ ਤੁਹਾਨੂੰ ਪਤਾ ਵੀ ਚਾਹੇ ਫੇਸਬੁੱਕ, ਮੈਟਾ, ਜੋ ਵੀ ਇਹ ਕੰਪਨੀਜ਼ ਨੇ ਸੋਸ਼ਲ ਮੀਡੀਆ ਦੀ, ਇਹਨਾਂ ਦੇ ਉੱਤੇ ਲਗਾਮ ਲਾਉਣੀ ਸ਼ੁਰੂ ਕੀਤੀ। ਬਟ ਨਾਲ ਦੀ ਨਾਲ ਹੀ ਜਿਹਨੂੰ ਕਹਿੰਦੇ ਵੀ ਇਹਨਾਂ ਦੀਆਂ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ ਵੀ ਇਹ ਤੇ ਬਹੁਤ ਲਿਬਰਟੀ ਚਾਹੁੰਦੇ ਸੀਗੇ ਵੀ ਲੋਕਾਂ ਨੂੰ ਅਟਰੈਕਟ ਕਰੀ ਜਾਂਦੇ, ਬੱਚਿਆਂ ਨੂੰ ਕਿੱਦਾਂ ਇਨਵੋਲਵ ਕਰੀ ਜਾਂਦੇ ਸੀਗੇ ਵਿੱਚ, ਤੇ ਹੁਣ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਪੇ ਵੀ ਕਰ ਰਹੇ ਨੇ ਤਾਂ ਕਿ ਇਹਨਾਂ ਨੇ ਜਿੰਨਾ ਨੁਕਸਾਨ ਪਹੁੰਚਾਇਆ ਲੋਕਾਂ ਨੂੰ। ਪਰ ਦੂਜੇ ਪਾਸੇ AI ਜਿਹੜੀ ਹੈ ਉਹ ਨੁਕਸਾਨ 10 ਸਾਲ ਦੀ ਜਗ੍ਹਾ ਤੇ ਉਹ ਤੇ ਕੁਛ ਇੱਕ ਮਹੀਨਿਆਂ ਦੇ ਵਿੱਚ ਹੀ ਆਪਾਂ ਦੇਖ ਲਿਆ ਐਡਾ ਵੱਡਾ ਇੰਪੈਕਟ ਉਹਦਾ। ਇਹਦਾ ਮਤਲਬ ਚੰਗੇ ਚੀਜ਼ਾਂ ਵੀ ਨੇ ਤੇ ਮਾੜੀਆਂ ਚੀਜ਼ਾਂ ਵੀ ਉਸੇ ਤੇਜ਼ੀ ਦੇ ਨਾਲ ਆ ਰਹੀਆਂ, ਜਿਹਦੇ ਵਾਸਤੇ ਆਪਾਂ ਰੈਡੀ ਨਹੀਂ। ਦੂਜੇ ਪਾਸੇ ਇਹ ਆ ਵੀ ਇਹਨਾਂ ਕੰਪਨੀਜ਼ ਨੇ ਕਈਆਂ ਨੂੰ ਸੈਂਕੜੇ ਹਜ਼ਾਰਾਂ ਹੀ ਜਿਹੜੇ ਚੰਗੇ ਇੰਪਲੋਈ ਸੀਗੇ, ਵਾਈਟ ਕਾਲਰ ਜੋਬ ਜਿਹੜੇ ਕਰਨ ਵਾਲੇ, ਜਿਹੜੇ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਸੀ ਜਾਂ ਇੰਜੀਨੀਅਰਿੰਗ ਜਾਂ ਇੰਡਸਟਰੀ ਨੂੰ ਚੰਗੀ ਤਰ੍ਹਾਂ ਸਮਝਦੇ ਸੀ, ਉਹਨਾਂ ਨੂੰ ਲੇ ਆਫ ਕਰਤਾ। ਹੁਣ ਉਹਨਾਂ ਨੂੰ ਬਾਹਰ ਕੱਢ ਕੇ ਤੇ ਤੁਸੀਂ ਸੋਚੋਗੇ ਵੀ ਆਪਾਂ ਇਕੱਲੇ ਮਸ਼ੀਨ ਸਾਰਾ ਕੁਛ ਕਰੇਗੀ, ਜੇ ਮਸ਼ੀਨ ਹੀ ਸਾਰਾ ਕੁਛ ਕਰੇਗੀ ਤੁਹਾਡੇ ਕੋਲ ਪੈਸਾ ਵੀ ਜਿਹੜਾ ਬਣਿਆ ਰਹੇਗਾ ਉਹ ਵੀ ਮਸ਼ੀਨ ਹੀ ਚੁੱਕ ਕੇ ਲੈ ਜਾਏਗੀ, ਫਿਰ ਉਹ ਵੀ ਤੁਹਾਡੇ ਕੋਲ ਨਹੀਂ ਬਣਿਆ ਰਹਿੰਦਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਥੋੜਾ ਜਿਹਾ ਸਲੋ ਡਾਊਨ ਕਰਨ ਦੀ ਲੋੜ ਹੈ, ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਲਿਆ ਕੇ ਕਰਨ ਦੀ ਲੋੜ ਹੈ। ਜਿੱਦਾਂ ਹੁਣ ਆਪਾਂ ਸਿੰਬਲ ਇੰਜੀਨੀਅਰਿੰਗ ਦੀ ਇੱਕ ਬ੍ਰਾਂਚ ਕਹਿ ਲਓ, ਜਾਂ ਸਾਡੀ ਜਿਹੜੀ ਕੰਪਨੀ ਹੈ ਆਪਾਂ ਨਵੀਂ ਸ਼ੁਰੂ ਕੀਤੀ ਹੈ, ਜਿਹਦੇ 'ਚ ਪਾਰਟਸ ਬਣਾਉਂਦੇ ਹਾਂ, ਤੇ ਇੰਨੀ ਪ੍ਰੀਸੀਜਨ ਹੁੰਦੀ ਹੈ, ਇੰਨੇ ਕਲੋਜ਼ਲੀ ਉਹ ਪਾਰਟ ਬਣਦੇ ਨੇ ਤਾਂ ਕਿ ਮਤਲਬ ਏਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਇਹਦੇ 'ਚ ਥੋੜਾ ਜਿਹਾ, ਜਿੱਦਾਂ ਪੁਰਾਣੇ ਜ਼ਮਾਨੇ 'ਚ ਥੋੜੇ ਮਾਰ ਕੇ ਸਿੱਧੇ ਪੁੱਠੇ ਕਰਨ ਵਾਲੇ ਹੁੰਦੇ ਸੀ, ਉਹ ਨਹੀਂ ਹੁੰਦਾ। ਇਹ ਸਾਰੀ ਇੰਨੀ ਬਰੀਕੀ ਦੇ ਨਾਲ ਜਿਹੜੇ ਉਹ ਪਾਰਟਸ ਜਿਹੜੇ ਨੇ ਉਹ ਬਣਾਏ ਜਾਂਦੇ ਨੇ, ਤੇ ਜਦੋਂ ਉਹਨਾਂ ਚੀਜ਼ਾਂ ਦੇ ਉੱਤੇ ਇਹ ਕੰਮ ਕੀਤਾ ਜਾ ਸਕਦਾ ਤੇ ਆਉਣ ਵਾਲੇ ਟਾਈਮ 'ਚ ਇਹਨੂੰ ਵੀ ਥੋੜਾ ਹੋਰ ਬਰੀਕੀ ਦੇ ਨਾਲ ਵਿਜ਼ੂਅਲਾਈਜ਼ ਕੀਤਾ ਜਾਵੇ ਤੇ ਇੰਪੈਕਟ ਦੇਖੇ ਜਾਣ ਵੀ ਕਿੱਦਾਂ ਕਿੱਦਾਂ ਕਿਹੜੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਸੋ ਆਈ ਥਿੰਕ ਵੀ ਇਟਸ ਅ ਗੁੱਡ ਟਾਈਮ ਵੀ ਆਪਾਂ ਇਹਦੇ 'ਤੇ ਕੰਮ ਕਰੀਏ ਤੇ ਸਿਸਟਮ ਨੂੰ ਅੱਗੇ ਲੈ ਕੇ ਜਾਈਏ, ਤੇ ਜਿੰਨਾ ਵਧੀਆ ਤਰੀਕੇ ਨਾਲ ਕੰਮ ਚੱਲੇਗਾ ਓਨਾ ਹੀ AI ਨੂੰ ਕੰਟਰੋਲ ਦੇ ਵਿੱਚ ਰੱਖ ਕੇ ਕੰਮ ਕਰ ਲਾਂਗੇ, ਤੇ ਮੈਨੂੰ ਲੱਗਦਾ ਵੀ ਆਪਾਂ ਲਾਈਫ ਜਿਹੜੀ ਹੈ ਬੈਟਰ ਹੋ ਜਾਏਗੀ। ਜੋ ਇਹ ਕਹਿ ਰਹੇ ਨੇ ਬਿਜ਼ਨੈਸਿਸ ਵਾਲੇ, ਡੈਫੀਨੇਟਲੀ ਜਿੱਦਾਂ ਕਿਉਂਕਿ ਆਪਾਂ ਇਹਨਾਂ ਲੋਕਾਂ ਦੇ ਯਕੀਨ ਤੇ ਨਹੀਂ ਕਰ ਸਕਦੇ, ਕਿਉਂਕਿ ਇਹ ਲੋਕੀ ਵੀ ਬੇਸਿਕਲੀ ਪੈਸੇ ਦੀਆਂ ਹੀ ਪੀਰ ਹੁੰਦੇ ਨੇ, ਹਮੇਸ਼ਾ ਹੀ ਇਹਨਾਂ ਦਾ ਕੰਮ ਜਿਹੜਾ ਉਹ ਪੈਸੇ ਦੇ ਆਲੇ ਦੁਆਲੇ ਘੁੰਮਦਾ। ਬਟ ਪੈਸੇ ਦੇ ਆਲੇ ਦੁਆਲੇ ਘੁੰਮਣ ਦੇ ਨਾਲ ਨਾਲ ਜਿਹੜੀ ਮੇਨ ਚੀਜ਼ ਹੈ ਵੀ ਜੇ ਉਹ ਕਹਿੰਦੇ ਪਏ ਆ ਕੱਲ ਨੂੰ ਜੇ 100% ਇਹ ਚੀਜ਼ ਸੱਚ ਹੋਈ ਜੋ ਉਹਨਾਂ ਨੇ ਕਿਹਾ, ਤੇ ਫਿਰ ਆਪਾਂ ਪੰਜਾਬੀ 'ਚ ਕਹਿੰਦੇ ਕਿਹਦੀ ਮਾਂ ਨੂੰ ਮੱਸ ਕੇ ਨਾ, ਕਿਉਂਕਿ ਨੁਕਸਾਨ ਉਹਦਾ ਇੰਨਾ ਜ਼ਿਆਦਾ ਹੋ ਚੁੱਕਿਆ ਹੁਣ ਤੇ। ਸੋ ਇਸ ਕਰਕੇ ਆਪਾਂ ਨੂੰ ਇਹਦੇ 'ਤੇ ਫੋਕਸ ਕਰਨਾ ਹੈ ਅਤੇ ਕੰਮ ਕਰਨਾ ਜ਼ਰੂਰੀ ਹੈ। ਜੇ ਕੰਪਨੀਆਂ ਖੁਦ ਬਣਾਉਣ ਵਾਲੀਆਂ ਕਹਿੰਦੀਆਂ ਕਿ ਵੀ ਹੁਣ ਸਾਨੂੰ ਲੱਗਦਾ ਪਿਆ ਵੀ ਆਪਾਂ ਇਹਦੇ 'ਚ ਫਸ ਗਏ ਹਾਂ, ਤੇ ਕਿਉਂ ਨਹੀਂ ਇਹ 'ਤੇ ਕੇਸ ਜਿਹੜਾ ਉਹ ਲਾਇਆ ਜਾਂਦਾ, ਕਿਉਂ ਨਹੀਂ ਇਹ 'ਤੇ ਧਿਆਨ ਜਿਹੜਾ ਕੀਤਾ ਜਾਂਦਾ। ਸੋ ਇਹ ਕੁਛ ਗੱਲਾਂ ਬਾਤਾਂ ਹੋ ਗਈਆਂ ਜਿਹਦੇ 'ਤੇ ਆਪਾਂ ਆਪਣੀ ਗੱਲਬਾਤ ਵੀ ਅੱਗੇ ਕਰਾਂਗੇ। ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ, ਇੱਕ ਅੱਧਾ ਛੋਟਾ ਜਿਹਾ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਆਪਣੀਆਂ ਗੱਲਾਂਬਾਤਾਂ ਵੀ ਕਰਾਂਗੇ। ਜਾਂਦੇ ਜਾਂਦੇ ਤੁਹਾਨੂੰ ਦੱਸਦੇ ਵੀ ਸਿੰਬਲ ਇੰਜੀਨੀਅਰਿੰਗ ਜਿਹੜੀ ਹੈ ਇਹ ਸਾਡੀ ਕੰਪਨੀ ਕਾਫੀ ਵਧੀਆ ਵਧੀਆ ਪ੍ਰੋਡਕਟ ਲੈ ਕੇ ਆਉਂਦੀ ਹੈ, ਜਿਹਦੇ ਸਪੈਸ਼ਲੀ ਓਇਲ ਐਂਡ ਗੈਸ ਦੇ ਨਾਲ ਰਿਲੇਟਡ ਕੰਪੋਨੈਂਟਸ ਜਿਹੜੇ ਹੁੰਦੇ ਆ, AI ਸਰਵਰ ਦੇ ਲਿਕੁਇਡ ਕੂਲਿੰਗ। ਤੁਹਾਨੂੰ ਪਤਾ ਵੀ AI ਦੀ ਗੱਲ ਹੋ ਰਹੀ, ਕਿਉਂ ਟਰੰਪ ਨਹੀਂ ਰੋਕਣਾ ਚਾਹੁੰਦਾ, ਕਿਉਂਕਿ ਐਡੀ ਵੱਡੀ ਇਨਵੈਸਟਮੈਂਟ ਜਿਹੜੀਆਂ ਹੋ ਰਹੀਆਂ ਨੇ, ਹਰੇ ਲੋਕੀ ਜਿਹੜੇ ਇਹਨਾਂ ਨੂੰ ਰੋਕਣਾ ਚਾਹੁੰਦੇ ਨੇ AI ਦੇ ਸਪੀਡ ਨੂੰ। ਬਟ ਟਰੰਪ ਨੇ ਕਹਿੰਦੇ ਵੀ ਚੱਲਣ ਦਿਓ, ਕਿਉਂਕਿ ਜਲਦੀ ਤੋਂ ਜਲਦੀ ਇਹ ਡਾਟਾ ਸੈਂਟਰ ਜਿਹੜੇ ਕੰਪਲੀਟ ਹੋ ਜਾਣ, ਜਾਂ ਲੋਕਾਂ ਦਾ ਜਿਹੜੇ ਉਹਨਾਂ ਦੇ ਦੋਸਤਾਂ ਦੇ ਪੈਸੇ ਲੱਗੇ, ਦੋਸਤ ਵੀ ਕੀ ਇਹ ਸਾਰੇ ਪੈਸੇ ਦੇ ਦੋਸਤ ਹੀ ਹੁੰਦੇ ਨੇ, ਸਾਰੇ ਰਲ ਮਿਲ ਕੇ ਅੰਦਰ ਖਾਤੇ, ਸਾਨੂੰ ਵੀ ਨਹੀਂ ਪਤਾ ਵੀ ਕਿੰਨਾ ਪੈਸਾ ਕਿਹੜੀ ਕੰਪਨੀ ਦੇ ਕਿਹੜੇ ਲੋਕੀ ਜਿਹੜੇ ਵਿੱਚ ਇਨਵੋਲਵ ਹੋਏ ਨੇ। ਬਟ AI ਦੇ ਜਿਹੜੇ ਸਰਵਰ ਦੇ ਲਿਕੁਇਡ ਕੂਲਿੰਗ ਕਨੈਕਟਰਸ ਨੇ, ਇਹ ਵੀ ਪਾਰਟ ਬਣਾਏ ਜਾਂਦੇ ਨੇ। ਇਸ ਤੋਂ ਇਲਾਵਾ ਨਵੇਂ ਵਹੀਕਲ ਜਿਹੜੇ ਨੇ, EV ਵਹੀਕਲ ਜਿਹੜੇ ਆਉਂਦੇ ਜੀ ਅੱਜ ਕੱਲ੍ਹ, ਉਹਨਾਂ ਦੇ ਵੀ ਕਾਫੀ ਪਾਰਟਸ ਜਿਹੜੇ ਨੇ ਬੰਦੇ ਨੇ, ਜੇ ਸਪੈਸ਼ਲੀ BYD, BMW ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਾਂ ਦੇ ਪਾਰਟਸ ਜਿਹੜੇ ਨੇ ਬਣਾਏ ਜਾਂਦੇ ਨੇ। ਐਰੋਸਪੇਸ ਦੇ ਪਾਰਟਸ ਵੀ ਜਿਹੜੇ ਬੰਦੇ ਉਹ ਵੀ ਬਣਾਏ ਜਾਂਦੇ ਆ। ਉਹਦੇ ਨਾਲ ਨਾਲ ਹਿਊਮਨੋਇਡ ਜਿਹੜੇ ਰੋਬੋਟਸ ਦੀਆਂ ਗੱਲਾਂ ਪਤਾ ਕਰ ਰਹੇ ਸੀ ਆਪਾਂ, ਇਹ ਵੀ ਬਣਾਈਆਂ ਜਾਂਦੇ ਨੇ, ਤਾਂ ਕਿ ਦੁਨੀਆਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਜਿਹੜੇ ਲੋਕੀ ਨੇ, ਲੋਕਾਂ ਦੇ ਨਾਲ ਨਾਲ ਕੁਛ ਐਸੇ ਕੰਮ ਹੁੰਦੇ ਨੇ ਜਿਹੜੇ ਆਮ ਬੰਦਾ ਨਹੀਂ ਕਰ ਸਕਦਾ, ਸੋ ਉਹਦੇ ਕੰਮਾਂ ਨੂੰ ਕਰਨ ਵਾਸਤੇ ਜਿਹੜਾ ਹੈ ਤੁਹਾਡੇ ਕੋਲ ਜੇ ਰੋਬੋਟਸ ਹੋਣਗੇ ਤੇ ਤੁਸੀਂ ਰੋਬੋਟਸ ਦੀ ਹੈਲਪ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਕਰ ਸਕਦੇ ਹੋ।
ਤੇ

0: ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
0: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
0: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
2: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111
2: ਫਰੋਮ ਦਾ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio. Your voice across every mile. Visit our official website, www.sabrang.ca.
3: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਨਾਲ ਨਾਲ ਇਹਨਾਂ ਪ੍ਰੋਗਰਾਮ ਦੇ ਥਰੂ ਤੁਸੀਂ ਆਪਣਾ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ 403-400-0203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕਾਫੀ ਵੱਡੀ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਕੈਨੇਡਾ ਦੇ ਵਿੱਚ ਮੰਨਿਆ ਜਾ ਰਿਹਾ ਵੀ ਆ ਰਹੀ ਹੈ, ਜਿਹਦੇ 'ਚ ਸਪੈਸ਼ਲੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਕਿ ਵੀ ਓਵਰਆਲ ਜਿਹੜਾ ਸਿਸਟਮ ਜਿਹੜਾ ਬਣ ਗਿਆ ਹੈ, ਜਿਹਦੇ ਕਰਕੇ ਤੁਹਾਨੂੰ ਪਤਾ ਵੀ ਕੈਨੇਡਾ ਨੇ ਕੁਛ ਸਮਾਂ ਪਹਿਲਾਂ 167 ਪ੍ਰੋਜੈਕਟ ਕੀਤੇ ਸੀਗੇ, ਵੱਡੇ ਪ੍ਰੋਜੈਕਟ ਜਿਹਦੇ 'ਚ ਮੰਨਿਆ ਜਾ ਰਿਹਾ ਸੀਗਾ ਵੀ ਕੈਨੇਡਾ ਵਾਈਡ ਪ੍ਰੋਜੈਕਟ ਹੋਣਗੇ, ਨੇਸ਼ਨ ਬਿਲਡਿੰਗ ਦੇ ਅੰਡਰ ਆਉਣਗੇ। ਸੋ ਇਹਦੇ ਨਾਲ ਨਾਲ ਇਨਵੈਸਟਮੈਂਟ ਦਾ ਜਿਹੜਾ ਗੋਲ ਹੈ ਕੈਨੇਡਾ ਦਾ, ਉਹ $1 ਟ੍ਰਿਲੀਅਨ ਦੀ ਇਨਵੈਸਟਮੈਂਟ ਜਿਹੜੀ ਅਗਲੇ 5 ਸਾਲਾਂ ਦੇ ਵਿੱਚ ਕਰਨ ਦਾ ਪਲਾਨ ਸੀਗਾ। ਤੇ ਕਾਫੀ ਵੱਡੀ ਜਿਹੜੀ ਮੰਨਿਆ ਜਾ ਰਿਹਾ ਵੀ ਹੁਣ ਇਨਵੈਸਟਮੈਂਟ ਜਿਹੜੀਆਂ ਨੇ ਲੋਕਾਂ ਨੇ ਕਮਿਟ ਕਰਨੀਆਂ ਸ਼ੁਰੂ ਕਰਤੀਆਂ ਤੇ ਆ ਰਹੀਆਂ ਨੇ। 167 ਪ੍ਰੋਜੈਕਟ ਜਿਹੜੇ ਨੇ ਉਹਨਾਂ ਚੋਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਜੈਕਟ ਨੇ ਜਿਹੜੇ ਸਾਡੇ ਕੋਲ ਸਾਹਮਣੇ ਆ ਰਹੇ 8 ਸੈਕਟਰ ਦੇ ਵਿੱਚ। ਉਹਦੇ 'ਚ ਕਨਵੈਨਸ਼ਨਲ ਐਨਰਜੀ ਦੇ ਇੱਕ ਪ੍ਰੋਜੈਕਟ ਹੈਗਾ ਹੀ ਹੈਗਾ, ਕਲੀਨ ਐਨਰਜੀ ਕਰਨ ਮਾਈਨਿੰਗ ਦਾ, ਮੈਟਲ ਦਾ, ਮੈਰੇਨ ਦਾ, ਤੇ ਪੋਰਟ ਇਨਫਰਾਸਟ੍ਰਕਚਰ ਤੇ ਪਾਵਰ ਯੂਟੀਲਿਟੀ, ਡਿਜੀਟਲ ਟੈਕਨੋਲੋਜੀ, ਐਡਵਾਂਸ ਮੈਨੂਫੈਕਚਰਿੰਗ ਤੇ ਟਰਾਂਸਪੋਰਟੇਸ਼ਨ ਪ੍ਰੋਜੈਕਟਸ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ। ਇਸ ਤੋਂ ਇਲਾਵਾ ਕੁਛ ਹਿੱਸਾ ਜਿਹੜਾ ਹੈ ਸਾਡੇ ਏਅਰਪੋਰਟਸ ਦਾ ਵੀ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ। ਮੇਜਰ ਸ਼ੇਅਰ ਜਿਹੜੇ ਨੇ 4 ਏਅਰਪੋਰਟਸ ਦੀ ਗੱਲਬਾਤ ਕੀਤੀ ਜਾ ਰਹੀ ਹੈ, ਟੋਰੋਂਟੋ, ਮੌਂਟਰੀਅਲ ਤੇ ਵੈਨਕੂਵਰ ਕੈਲਗਰੀ। ਇਹ 4 ਵੱਡੇ ਏਅਰਪੋਰਟਸ ਜਿਹੜੇ ਨੇ ਇਹਨਾਂ ਦਾ ਵੀ ਇੱਕ ਪੋਰਸ਼ਨ ਜਿਹੜਾ ਉਹ ਪ੍ਰਾਈਵੇਟਾਈਜ਼ ਕੀਤਾ ਜਾਏਗਾ, ਹਾਲਾਂਕਿ ਮੇਜਰ ਸ਼ੇਅਰ ਜਿਹੜਾ ਮੰਨਿਆ ਜਾ ਰਿਹਾ ਵੀ ਇਹਨਾਂ ਕੋਲ ਹੀ ਰਹੇਗਾ। ਮਾਈਨਿੰਗ ਦੇ ਕ੍ਰਿਟੀਕਲ ਮਿਨਰਲ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਇਹ ਕਾਫੀ ਕ੍ਰਿਟੀਕਲ ਪ੍ਰੋਜੈਕਟਸ ਨੇ। 63 ਪ੍ਰੋਜੈਕਟ ਜਿਹੜੇ ਨੇ ਇਸ ਕੈਟੇਗਰੀ 'ਚ ਆਉਂਦੇ ਨੇ ਤੇ ਗਲੋਬਲ ਪ੍ਰੋਡਿਊਸਰਸ ਨੂੰ ਡਿਮਾਂਡ ਕੀਤੀ ਜਾ ਰਹੀ ਵੀ ਤੁਸੀਂ ਇੱਥੇ ਆ ਕੇ ਇਨਵੈਸਟ ਕਰੋ। ਉਹਦੇ ਨਾਲ ਨਾਲ ਕਾਫੀ ਖੁੱਲ੍ਹ ਕੇ ਯੂਰੋਪੀਅਨ ਯੂਨੀਅਨ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਗਲੋਬਲ ਇਨਵੈਸਟਮੈਂਟ ਇੰਗੇਜਮੈਂਟ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਕਿ ਇਨਵੈਸਟਰਸ ਨੂੰ ਬਾਹਰੋਂ ਲਿਆਂਦਾ ਜਾਵੇ, ਕੈਨੇਡੀਅਨ ਬਿਜ਼ਨਸ ਨੂੰ ਇੱਥੇ ਫਾਇਦਾ ਜਿਹੜਾ ਪਹੁੰਚਾਇਆ ਜਾਵੇ ਤਾਂ ਕਿ ਲੋਕ ਜਿਹੜੇ ਨੇ ਉਹ ਚੰਗੇ ਤਰੀਕੇ ਨਾਲ ਕੰਮ ਕਰ ਸਕਣ। ਤੇ ਤੁਹਾਨੂੰ ਪਤਾ ਵੀ ਜਿਹੜਾ ਕੈਨੇਡਾ ਹੈ ਉਹ ਦੁਨੀਆਂ ਦੇ ਵਿੱਚ ਪਹਿਲਾ ਐਸਾ ਕੰਟਰੀ ਹੈ ਵੈਸੇ ਜਿਹਦੇ ਕੋਲ ਐਡੀ ਵਧੀਆ ਮੈਨ ਪਾਵਰ ਹੈ, ਪੜ੍ਹੇ ਲਿਖੇ ਲੋਕ ਜਿਹੜੇ ਵੀ ਸਾਡੇ ਹੁਣ ਦੋਸਤ ਆਪਾਂ ਸੁਣ ਰਹੇ ਹਾਂ, ਦੇਖ ਰਹੇ ਹਾਂ ਪ੍ਰੋਗਰਾਮਸ, ਮੋਸਟਲੀ ਜਿਹੜੇ ਨੇ ਐਜੂਕੇਟਡ ਨੇ, ਚਾਹੇ ਫੋਰਨ ਚਾਹੇ ਲੋਕਲ, ਕਿਉਂਕਿ ਸਾਨੂੰ ਪਤਾ ਵੀ ਆਪਾਂ ਡਿਗਰੀਆਂ ਜਿਹੜੀਆਂ ਲਈਆਂ ਨੇ ਕਿਸੇ ਗੱਲ ਕਰਕੇ ਲਈਆਂ ਨੇ, ਇੰਨੀ ਮਿਹਨਤ ਕੀਤੀ ਹੈ ਪੜ੍ਹਾਈ ਲਿਖਾਈ ਕਰਕੇ, ਜਿਹੜੀ ਸੋਚ ਜਿਹੜੀ ਹੈ ਇੱਥੇ ਡਿਵੈਲਪ ਹੁੰਦੀ ਹੈ। ਸੋ ਇੰਨਾ ਇਮੀਗ੍ਰੈਂਟ ਭਾਈਚਾਰਾ ਅਤੇ ਇੰਨਾ ਇੰਟੈਲੀਜੈਂਟ ਅਤੇ ਜਿਹਨੂੰ ਕਹਿੰਦੇ ਐਜੂਕੇਟਡ ਲੋਕ ਜਿਹੜੇ ਨੇ ਇੱਥੇ ਰਹਿੰਦੇ ਆ, ਉਹਦੇ ਨਾਲ ਨਾਲ ਜਿਹੜੀ ਇਕਨੋਮਿਕਲੀ ਜੇ ਫੰਡਾਮੈਂਟਲਿਸਟ ਦੇਖੇ, ਫੰਡਾਮੈਂਟਲ ਜਿਹਦੇ 'ਤੇ ਆਪਾਂ ਰਿਲੇਟ ਕਰਦੇ ਹਾਂ, ਉਹ ਵੀ AAA ਕ੍ਰੈਡਿਟ ਰੇਟਿੰਗ ਜਿਹੜੀ ਹੈ ਕਿਸੇ ਦਾ ABC ਲਾਈਕ AA AAA। ਸੋ ਕੈਨੇਡਾ ਦੀ ਜਿਹੜੀ ਰੇਟਿੰਗ ਹੈ ਉਹ AAA ਕ੍ਰੈਡਿਟ ਰੇਟਿੰਗ ਹੈ, ਜਿੱਥੇ ਬਾਕੀ ਯੂਰਪ ਦੇ ਕੰਟਰੀ ਜਾਂ ਦੁਨੀਆਂ ਭਰ ਦੇ ਹੋਰ ਕੰਟਰੀ ਜਿਹੜੇ ਨੇ ਕੋਈ ਦਿਵਾਲੀਆ ਹੋ ਰਿਹਾ ਜਾਂ ਕੁਛ ਕੁਛ ਹੋ ਰਿਹਾ, ਬਟ ਕੈਨੇਡਾ ਨੇ ਜਿਹੜੀ ਆਪਣੀ ਰੇਟਿੰਗ ਹੈ ਉਹ AAA ਰੇਟਿੰਗ ਜਿਹੜੀ ਉਹ ਮੇਨਟੇਨ ਕਰਕੇ ਰੱਖੀ ਹੈ। ਤੇ ਲੋ ਨੈਟ ਡੈਟ ਟੂ GDP ਰੇਸ਼ੋ ਜਿਹੜਾ ਰੱਖਿਆ ਇਹਨਾਂ ਨੇ, ਕਿਉਂਕਿ ਜਿੰਨੇ ਜੇ ਤੁਸੀਂ 20% ਤੱਕ ਤੁਹਾਡੀ GDP ਦਾ ਰੇਟ ਜੇ ਲੱਲਣਦੇ ਹੋ ਤੇ ਦਾ ਮਤਲਬ ਫਿਰ ਵੀ ਤੁਸੀਂ ਠੀਕ ਰਹਿੰਦੇ ਹੋ। ਕਈ ਕੰਟਰੀਜ਼ ਦਾ ਤੇ 100% ਤੋਂ ਵੀ ਉੱਪਰ ਚੱਲ ਰਿਹਾ, ਬਟ ਕੈਨੇਡਾ ਨੇ ਆਪਣਾ ਲੋ ਨੈਟ ਡੈਟ ਟੂ GDP ਜਿਹੜਾ ਮੇਨਟੇਨ ਕਰਕੇ ਰੱਖਿਆ। ਤੇ ਉਹ ਤੋਂ ਪਤਾ ਲੱਗਦਾ ਵੀ ਤੁਸੀਂ ਇੰਨਾ ਜ਼ਿਆਦਾ ਕਰਜ਼ਾ ਨਹੀਂ ਚੁੱਕਿਆ, ਕਰਜ਼ਾ ਲਿਆ ਬਟ ਇੰਨਾ ਨਹੀਂ ਚੁੱਕਿਆ ਵੀ ਜਿਹਦੇ ਨਾਲ ਤੁਹਾਡੀ ਜਿਹੜੀ ਇਕੋਨਮੀ ਜਿਹੜੀ ਖਰਾਬ ਹੋ, ਜਿਹਦੇ ਕਰਕੇ ਕੀ ਹੈ ਵੀ ਹੁਣ ਕਾਰ ਨਹੀਂ ਹੋਣੇ, ਲੋਕਾਂ ਨੂੰ ਕਹਿ ਰਹੇ ਵੀ ਆ ਕੇ ਇੱਥੇ ਇਨਵੈਸਟ ਕਰੋ, ਤੇ ਲੋਕੀ ਰੈਡੀ ਨੇ, ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਜਿਹੜੇ ਰਿਸੋਰਸਿਸ ਨੇ ਨੈਚੁਰਲ ਰਿਸੋਰਸਿਸ ਸਪੈਸ਼ਲੀ ਉਹ ਦੁਨੀਆਂ ਭਰ ਦੇ ਵਿੱਚ ਬਹੁਤ ਟੌਪ ਤੇ ਹੈ ਜਿਹੜੇ ਕਿ ਆਪਾਂ ਇਨਵੈਸਟ ਕਰ ਰਹੇ ਹਾਂ। ਸੋ ਅੱਜ ਜਿਹੜੀ ਅਨਾਊਂਸਮੈਂਟ

ਕੀਤੀ ਗਈ ਹੈ ਵੀ ਨੀਅਰਲੀ 500 ਬਿਲੀਅਨ ਆਫ ਨਿਊ ਇਨਵੈਸਟਮੈਂਟ ਇਨ ਕੈਨੇਡਾ ਜਿਹੜੀ ਹੈ ਕੀਤੀ ਜਾ ਰਹੀ, $500 ਦੀ ਨਵੀਂ ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਹੈ ਕੈਨੇਡਾ ਦੇ ਵਿੱਚ ਕੀਤੀ ਜਾ ਰਹੀ। ਕੱਲ 196 ਦਾ ਨੰਬਰ ਦਿੱਤਾ ਜਾ ਰਿਹਾ ਸੀਗਾ ਤੇ ਅੱਜ ਇਹ ਦੱਸਿਆ ਜਾ ਰਿਹਾ। ਸੋ ਐਲਬੋ ਡਾਊਨ ਇੱਕ ਕਿਸੇ ਨੇ ਥੋੜੀ ਦੇਰ ਪਹਿਲਾਂ ਹੀ ਪਾਤਾ ਕਿ PMO ਨੇ ਹਾਇਰ ਕੀਤੀ ਅਮੈਰੀਕਨ ਫਰਮ ਟੂ ਰਨ ਕੈਨੇਡਾ। ਸੋ ਕਹਿਣ ਦਾ ਮਤਲਬ ਜਿਹੜੀਆਂ ਐਲਬੋ ਉੱਪਰ ਚੁੱਕਿਆ ਸੀ ਹੁਣ ਉਹ ਥੱਲੇ ਹੋ ਗਈਆਂ। ਹਾਲਾਂਕਿ ਜਿਹੜੇ ਸਾਡੇ ਸਟੀਫਨ ਹਾਰਪਰ ਨੇ ਪੁਰਾਣੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਸੀ ਕਿ ਜੋ ਕੁਛ ਇਹ ਹੋ ਰਿਹਾ ਇਹ 10 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਇਹ 10 ਸਾਲ ਪਹਿਲਾਂ ਇਸ ਗੱਲ ਦੀ ਸੰਭਾਵਨਾ ਸੀਗੀ ਵੀ ਆਪਾਂ ਐਨਰਜੀ ਦੇ ਓਵਰਆਲ ਲੀਡਰ ਬਣ ਸਕਦੇ ਸੀਗੇ, ਬਟ ਹੁਣ 10 ਸਾਲ ਬਾਅਦ ਬਣਾਇਆ ਜਾ ਰਿਹਾ। ਤੁਹਾਨੂੰ ਪਤਾ ਵੀ ਕਾਰਨੀ ਹੁਣੇ ਜਿਹੜੇ ਉਸ ਇਰਾ ਤੋਂ ਆਏ ਨੇ ਜਦੋਂ ਹਾਰਪਰ ਹੁਣੇ ਪ੍ਰਾਈਮ ਮਿਨਿਸਟਰ ਹੁੰਦੇ ਸੀ, ਉਹਨਾਂ ਨੇ ਇਹਨਾਂ ਨੂੰ ਐਜ਼ ਏ ਕੰਸਲਟੈਂਟ ਆਪਣੇ ਕਹਿ ਲਓ ਜਾਂ ਐਜ਼ ਏ ਬੈਂਕ ਆਫ ਕੈਨੇਡਾ ਦੇ ਗਵਰਨਰ ਅਪੁਆਇੰਟ ਕੀਤਾ ਸੀ ਤਾਂ ਕਿ ਕੈਨੇਡਾ ਨੂੰ ਜਿਹੜਾ ਬੈਟਰ ਕੀਤਾ ਜਾ ਸਕੇ। ਸੋ ਉਸੇ ਸਿਲਸਿਲੇ ਚਲਦਿਆਂ ਹੁਣ ਹਾਰਪਰ ਹੁਣੇ ਵੀ ਇਹਦੇ 'ਤੇ ਗੱਲਬਾਤ ਕਰਦੇ ਆ। ਨਾਲ ਦੀ ਨਾਲ ਹੀ ਉਹ ਵੀ ਕਹਿੰਦੇ ਬੈਕਿੰਗ ਦਾ US ਟ੍ਰੇਡ ਵਾਕਆਊਟ, ਜਿਹੜਾ ਇੱਕ ਵਧੀਆ ਸਾਈਨ ਸੀਗਾ ਜਿਹੜਾ ਉਹਨੇ ਕੱਢਤਾ, ਅਤੇ ਕਿਉਂਕਿ ਜਿਸ ਤਰੀਕੇ ਨਾਲ ਉਹ ਸਾਰੇ ਹਾਲਾਤ ਬਣੇ ਸੀ ਉਹ 'ਚੋਂ ਨਿਕਲਣਾ ਹੀ ਵਧੀਆ ਸੀਗਾ। ਅਤੇ ਸੋਵਰਨਟੀ ਅਤੇ ਨਾਲ ਦੀ ਨਾਲ ਹੀ ਕੰਪੀਟੀਟਿਵਨੈਸ ਨੂੰ ਵੀ ਇਹ ਪੁਸ਼ ਕਰਦੇ ਆ। ਉਹ ਕਹਿੰਦੇ ਆ ਵੀ ਤੁਸੀਂ ਕੈਨੇਡਾ ਨੂੰ ਜਿਹੜਾ ਬਲੇਮ ਨਹੀਂ ਕਰ ਸਕਦੇ ਐਕਸਟਰਨਲ ਫੈਕਟਰਸ ਫੋਰ ਇਕਨੋਮਿਕ ਹੈਡ ਵਿੰਡਸ, ਅਤੇ ਨਾਲ ਦੀ ਨਾਲ ਹੀ ਸਾਨੂੰ ਲੋਕਲੀ ਵੀ ਜਿੱਦਾਂ ਆਪਾਂ ਦੇਖਦੇ ਹਾਂ ਮੋਰ ਐਕਸਟਰਨਲ ਕਨੈਕਟਡ ਐਂਡ ਮੋਰ ਟਰੂਲੀ ਸੋਵਰਨ ਦੈਨ ਇਟ ਹੈਜ਼ ਬੀਨ। ਸੋ ਸਾਨੂੰ ਹੋਰ ਜ਼ਿਆਦਾ ਆਪਣੇ ਲੋਕਲ ਕੰਮਾਂ ਦੇ ਉੱਤੇ ਵੀ ਜਿਹੜਾ ਫੋਕਸ ਕਰਨਾ, ਜਿੱਦਾਂ ਆਪਾਂ ਇੰਟਰਪ੍ਰੋਵਿੰਸ਼ੀਅਲ ਦੇ ਉੱਤੇ ਲੋਕ ਕਾਫ਼ੀ ਕਹਿੰਦੇ ਵੀ ਆਪਾਂ ਇੱਕ ਦੂਜੇ ਨਾਲ ਬਿਜ਼ਨਸ ਨਹੀਂ ਕਰ ਸਕਦੇ, 200 ਬਿਲੀਅਨ ਤੋਂ ਵੱਧ ਦਾ ਬਿਜ਼ਨਸ ਜਿਹੜਾ ਹੈ ਜਦੋਂ ਆਪਾਂ ਸਾਰੇ ਬੈਰੀਅਰ ਤੋੜ ਦਿੰਦੇ ਹਾਂ ਤਾਂ 200 ਬਿਲੀਅਨ ਤੋਂ ਵੱਧ ਦਾ ਬਿਜ਼ਨਸ ਜਿਹੜਾ ਸਾਰੀਆਂ ਪ੍ਰੋਵਿੰਸਿਸ ਆਪਸ ਦੇ ਵਿੱਚ ਜਿਹੜਾ ਕਰ ਸਕਦੇ ਹਾਂ। ਨਾਲ ਦੀ ਨਾਲ ਹੀ ਕਹਿੰਦੇ ਐਨਰਜੀ ਸੁਪਰ ਪਾਵਰ ਦੀ ਜਿਹੜੀ ਵਿਜ਼ਨ ਹੈ ਹਰਪਰ ਉਹਨੇ ਕਹਿੰਦੇ ਨੇ ਇਹ 'ਚ ਕਿ ਕੈਨੇਡਾ ਮਿਸ ਇਸ ਚਾਂਸ ਟੂ ਬਿਕਮ ਏ ਗਲੋਬਲ ਐਨਰਜੀ ਸੁਪਰ ਪਾਵਰ ਓਵਰ ਦਾ ਪਾਸਟ ਲਾਸਟ ਡੈਕੇਡ ਡਿਊ ਟੂ ਪੋਲਿਸੀ ਚੋਇਸਿਸ। ਸਿੱਧਾ ਸਿੱਧਾ ਦਾ ਮਤਲਬ ਇਹ ਵੀ 10 ਸਾਲ ਪਹਿਲਾਂ ਤੋਂ ਜਦੋਂ ਤੋਂ ਹਾਰਪਰ ਸੀਗੇ, ਹਾਰਪਰ ਹੁਣ ਜਦੋਂ ਹਾਰੇ ਸੀਗੇ ਜਸਟਿਨ ਟਰੂਡੋ ਕੋਲ, ਸ਼ਾਇਦ ਇਹਨਾਂ ਨੇ ਉਦੋਂ ਕੈਨੇਡਾ ਨੂੰ ਐਨਰਜੀ ਦਾ ਗਲੋਬਲ ਸੁਪਰ ਪਾਵਰ ਬਣਾ ਦੇਣਾ ਸੀਗਾ, ਬਟ ਹੁਣ ਇਹ ਕਹਿੰਦੇ ਵੀ ਨਹੀਂ, ਇਹਨਾਂ ਨੇ ਮਿਸ ਕਰਤੀ ਇਹ ਅਪਰਚੁਨਿਟੀ ਅਤੇ ਟਰੂਡੋ ਨੇ ਆ ਗਏ, ਫਿਰ ਉਹਨਾਂ ਦੀ ਪੋਲਿਸੀ ਜਿਹੜੀਆਂ ਸਾਰੀਆਂ ਚੇਂਜ ਹੋ ਗਈਆਂ। ਅਤੇ ਨਾਲ ਦੀ ਨਾਲ ਹੀ ਕਮੈਂਟਡ ਕਾਰਨਿਸ ਗਵਰਨਮੈਂਟ ਫੋਰ ਫਾਸਟ ਟਰੈਕਿੰਗ ਮੇਜਰ ਪ੍ਰੋਜੈਕਟਸ ਅਪਰੂਵਲ ਪਾਰਟੀਕੁਲਰ ਇਨ ਦੀ ਅਲਬਰਟਾ ਆਇਲ ਸੈਂਡਸ, ਅਤੇ ਥਰੂ ਹੀ ਕਾਲਡ ਫੋਰ ਫਰਦਰ ਰਿਮੂਵਲ ਆਫ ਰੈਗੂਲੇਟਰੀ ਬਰਡਨਸ। ਜਿਹੜੇ ਆਪਾਂ ਡੈਨੀਅਲ ਸਮਿਥ ਹੁਣੇ ਆਪਣੇ ਆਪ ਨੂੰ ਵੈਸੇ ਐਪਰੀਸ਼ੀਏਟ ਕਰਦੇ ਨੇ ਵੀ ਉਹਨਾਂ ਵੱਲੋਂ ਇਹ ਸਾਰਾ ਕੁਛ ਕੀਤਾ ਜਾ ਰਿਹਾ, ਬਟ ਕਾਰਨੀ ਹੁਣਿਆਂ ਨੇ ਉਹ ਸਾਰਾ ਕੁਛ ਜਿਹੜਾ ਰਿਲੀਜ਼ ਕਰਕੇ ਜ਼ਿਆਦਾਤਰ ਜਿਹੜੀਆਂ ਪਾਵਰਸ ਜਿਹੜੀਆਂ ਨੇ ਲੋਕਲ ਕੰਮ ਕਰਨ ਦੀਆਂ ਐਨਰਜੀ ਸੈਂਡ ਓਇਲ ਸੈਂਡ ਦੀਆਂ ਉਹ ਗਵਰਨਮੈਂਟ ਆਫ ਅਲਬਰਟਾ ਨੂੰ ਦੇਤੀਆਂ ਵੀ ਅਲਬਰਟਾ ਦੇ ਹੱਥ 'ਚ ਦੇਤੀਆਂ ਵੀ ਲਓ ਜੀ ਤੁਸੀਂ ਇਹਨੂੰ ਮੈਨੇਜ ਕਰੋ, ਆਪਾਂ ਇੰਨੀਆਂ ਜ਼ਿਆਦਾ ਰੈਗੂਲੇਟਰੀ ਨਹੀਂ ਲਾਵਾਂਗੇ। ਪਰ ਇਹਦਾ ਮਤਲਬ ਇਹ ਨਹੀਂ ਵੀ ਪਾਈਪਾਂ ਦੇ ਬਾਕੀ ਜਗ੍ਹਾ ਤੋਂ ਨਿਕਲੀਆਂ, ਉਹਦੇ 'ਤੇ ਵੀ ਕੰਮ ਚੱਲਣਾ ਕਈ ਤਰ੍ਹਾਂ ਦੇ ਗਰੁੱਪਸ ਜਿਹੜੇ ਇਹਨਾਂ ਦੇ ਵਿੱਚ ਸਪੈਸ਼ਲੀ ਜਿਹੜੇ ਸਾਡੇ ਫਸਟ ਨੇਸ਼ਨ ਦੇ ਗਰੁੱਪਸ ਨੇ ਉਹ ਵੀ ਵਿੱਚ ਆਉਂਦੇ ਆ। ਹੋਰ ਵੀ ਬੜਾ ਕੁਛ ਜਿਹੜਾ ਕੀਤਾ, ਨਾਲ ਦੀ ਨਾਲ ਹੀ ਹਾਰਪਰ ਉਹਨਾਂ ਨੇ ਕੰਗਰੈਚੁਲੇਟ ਤਾਂ ਕੀਤਾ ਇਹ ਕਾਰਨੀ ਉਹਨਾਂ ਨੂੰ, ਪਰ ਨਾਲ ਕਿਹਾ ਵੀ ਓਡੀਐਂਸ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਵੀ ਇਹਨਾਂ ਨੂੰ ਪ੍ਰੇਜ਼ ਕੀਤੀ ਇਸ ਤਰ੍ਹਾਂ ਦੀ ਸਬਮਿਟ ਦੀ ਜਿਹੜੀ ਇਹ ਕੀਤੀ ਜਾ ਰਹੀ ਹੈ। ਇਹ ਕਹਿੰਦੇ ਵਾਕਈ ਗ੍ਰੇਟ ਇਨੋਵੇਸ਼ਨ ਹੈ, ਆਈ ਵਿਸ਼ ਆਈ ਹੈਡ ਥੋਟ ਆਫ ਇਟ, ਕਿ ਵੀ ਮੈਂ ਵੀ ਸੋਚਿਆ ਹੁੰਦਾ ਉਸ ਟਾਈਮ ਦੇ ਉੱਤੇ। ਬਟ ਇੱਕ ਟਾਈਮ ਹੁੰਦਾ ਜਦੋਂ ਤੁਸੀਂ ਰੈਡੀ ਹੁੰਦੇ, ਇੱਕ ਟਾਈਮ ਸੀਗਾ ਕੈਨੇਡਾ ਜਿਹੜਾ ਬੜਾ ਮਜ਼ੇ ਮਜ਼ੇ ਚੱਲ ਰਹੇ ਅਨਲੈਸ ਟਰੰਪ ਨੇ ਆ ਕੇ ਅਤੇ ਜਿਹਨੂੰ ਕਹਿੰਦੇ ਨਾ ਵੀ ਐਲਬੋ ਆਪਣੀ ਕਰਵਾਤੇ ਇਹਨਾਂ ਦੇ, ਬਟ ਹੁਣ ਫਿਰ ਤੋਂ ਇਹਨਾਂ ਨੇ ਐਲਬੋ ਡਾਊਨ ਕਰਤੇ ਆ, ਜਿੱਦਾਂ ਇੱਕ ਟਾਈਟਲ ਕਿਸੇ ਨੇ ਪਾਇਆ ਟੋਰੋਂਟੋ ਸਨ ਵਾਲਿਆਂ ਨੇ ਕਿ ਐਲਬੋ ਡਾਊਨ ਹੋ ਗਏ ਨੇ, PMO ਹਾਇਰ ਅਮੈਰੀਕਨ ਫਰਮ ਟੂ ਰਨ ਕੈਨੇਡੀਅਨ ਦਿਸ ਥਿੰਗ। ਬਟ ਆਲ ਓਵਰਆਲ ਜਿਹੜਾ ਉਹ ਜਿਹੜਾ ਪੈਸਾ ਜਿਹੜਾ ਉਹ ਜੇ ਇਹਨਾਂ ਨੇ ਅਮੈਰੀਕਨ ਕੰਪਨੀ ਹਾਇਰ ਕੀਤੀ ਹੈ ਤੇ ਹੋ ਸਕਦਾ ਵੀ ਉਹਦੇ ਕਰਕੇ ਲੋਕ ਇੱਥੇ ਪਹੁੰਚੇ ਆ। ਬਟ ਨਾਲ ਦੀ ਨਾਲ ਹੀ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ, ਜਿਹਨੂੰ ਲੈ ਕੇ ਲੋਕ ਕਾਫ਼ੀ ਇਤਰਾਜ਼ ਵੀ ਜਿਤਾ ਰਹੇ ਨੇ, ਕਿਉਂਕਿ ਇਹ ਪ੍ਰਾਈਵੇਟਾਈਜੇਸ਼ਨ ਦੱਸੇ ਦੱਸ ਦਾ ਮਤਲਬ ਇਹ ਵੀ ਇੰਪਲੋਈ ਜਿਹੜੇ ਨੇ ਉਹਨਾਂ ਦੇ ਨਾਲ ਧੱਕਾ ਹੋਏਗਾ, ਫਿਰ ਉਸ ਤਰੀਕੇ ਨਾਲ ਇਹ 'ਚ ਫਸੇ ਰਹਿਣਗੇ। ਸੋ ਆਲਮੋਸਟ 300 ਗਲੋਬਲ ਸੀ ਸੂਟ ਐਗਜੀਕਿਊਟਿਵਸ ਐਂਡ ਪੈਨਸ਼ਨ ਫੰਡ ਟਾਈਟਨਸ ਜਿਹੜੇ ਨੇ ਉਹ

ਮੋਬਲਾਈਜ਼ ਕੀਤੇ ਗਏ ਨੇ ਲੌਂਗ ਟਰਮ ਕੈਪੀਟਲ ਫੋਰ ਮਲਟੀ ਬਿਲੀਅਨ ਡਾਲਰ ਇਨਫਰਾਸਟ੍ਰਕਚਰ ਐਂਡ ਐਨਰਜੀ ਪ੍ਰੋਜੈਕਟਸ ਵਾਸਤੇ। ਤੇ ਇਹ ਜਿਹੜੀ ਕੰਪਨੀ ਹੈ ਜਿਹਨੇ ਸਾਰਾ ਕੰਮ ਕਾਰ ਕਰਕੇ ਦਿਖਾਇਆ, ਉਹ ਬੇਸਿਕਲੀ ਇਹਨਾਂ ਨੇ ਹਾਇਰ ਕੀਤੀ ਹੈ ਅਮੈਰੀਕਨ ਕੰਪਨੀ, ਤੇ ਉਹ ਕਹਿੰਦੇ ਬਟ ਦਾ ਈਵੈਂਟ ਇਟਸੈਲਫ ਇਜ਼ ਇਨ ਬੀਇੰਗ ਪ੍ਰੋਡਿਊਸਡ ਬਾਏ ਅ ਕੈਨੇਡੀਅਨ ਈਵੈਂਟ ਐਂਡ ਪ੍ਰੋਡਕਸ਼ਨ ਹਾਊਸ ਬਟ ਬਾਏ ਦਾ E2K ਈਵੈਂਟਸ ਐਂਡ ਐਕਸ ਐਂਟਰਟੇਨਮੈਂਟ, ਜਿਹੜੀ ਕਿ ਕੈਲੀਫੋਰਨੀਆ ਬੇਸਡ ਫਰਮ ਹੈ। ਹਿਸਟਰੀ ਆਫ ਸਟੇਜਿੰਗ ਨੁਮੈਰੀਅਸ ਹਾਈ ਪ੍ਰੋਫਾਈਲ ਐਂਡ ਗਲਿਟਜ਼ੀ ਇਵੈਂਟਸ ਜਿਹੜੇ ਨੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ। ਤੇ ਮੂਵ ਨੇ ਰੇਜ਼ ਕੀਤੇ ਆ ਕੁਐਸਚਨ ਅਬਾਊਟ ਗਵਰਨਮੈਂਟ ਪ੍ਰੋਕਿਓਰਮੈਂਟ ਆਪਟਿਕਸ ਪਾਰਟੀਕੁਲਰਲੀ ਐਟ ਦ ਟਾਈਮ ਆਫ ਵੈਨ ਕੈਨੇਡੀਅਨ ਲਾਈਵ ਇਵੈਂਟਸ ਐਂਡ ਟੈਕਨੋਲੋਜੀ ਫਰਮਸ ਫੁੱਲੀ ਇਕਵਿਪਡ ਟੂ ਹੈਂਡਲ ਹਾਈ ਸਕਿਓਰਿਟੀ ਐਂਡ ਲੀਡ ਸਬਮਿਟਸ ਆਰ ਸਟਰਗਲਿੰਗ ਫਾਰ ਵਰਕ। ਸੋ ਹੁਣ ਗੱਲ ਆ ਗਈ ਵੀ ਜਦੋਂ ਆਪਾਂ ਸਟਰਗਲ ਕਰਦੇ ਪਏ, ਸਾਡੀਆਂ ਕੰਪਨੀਆਂ ਸਟਰਗਲ ਕਰਦੀਆਂ ਪਈਆਂ, ਤਾਂ ਬਾਹਰੋਂ ਤੁਸੀਂ ਇਹੋ ਜਿਹਾ ਕੰਮ ਕਿਉਂ ਕਰਵਾਇਆ? E2K ਈਵੈਂਟਸ ਐਂਡ ਐਕਸ ਐਂਟਰਟੇਨਮੈਂਟ ਕੰਪਨੀ ਤੁਸੀਂ ਹਾਇਰ ਕਰਕੇ ਉਹਨਾਂ ਕੋਲ ਸਾਹਮਣੇ ਸਭ ਕੁਛ ਲੈ ਕੇ ਆਉਂਦਾ, ਉਹਨਾਂ ਨੇ ਕੰਮ ਕੀਤਾ, ਆਪਾਂ ਆਪਣੀਆਂ ਕੰਪਨੀਆਂ ਨੂੰ ਜਿਹੜਾ ਛੱਡਤਾ। ਤੇ ਸੋ ਕੈਨੇਡਾ ਇਨਵੈਸਟਮੈਂਟ ਸਮਿਟ ਦੀ ਰਜਿਸਟ੍ਰੇਸ਼ਨ ਪੇਜ ਤੇ ਹੋਸਟ ਦੇ ਉੱਤੇ ਲਿਖਿਆ ਕਿ E2K ਸਰਵਰ ਨੇ ਜਿਹੜਾ ਇਹਨੂੰ ਸਾਰਾ ਮੈਨੇਜ ਕੀਤਾ। ਸੋ ਇਸ ਤਰ੍ਹਾਂ ਦੀਆਂ ਖਬਰਾਂ ਵੀ ਆ ਰਹੀਆਂ ਨਾਲ ਨਾਲ, ਬਟ ਖੁਸ਼ੀ ਦੀ ਗੱਲ ਇਹ ਹੈ ਵੀ ਇਨਵੈਸਟਮੈਂਟ ਆ ਰਹੀ ਹੈ, ਲੈ ਕੇ ਆ ਰਹੇ ਨੇ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਉੱਤੇ ਆਪਣੇ ਆਪ ਨੂੰ ਮੈਨੇਜ ਕਰਨਾ ਪੈਂਦਾ, ਤੇ ਹੋਰ ਵੀ ਇਹਦੇ ਨਾਲ ਰਿਲੇਟਡ ਕਈ ਗੱਲਾਂ ਪਤਾ ਤੇ ਖਬਰਾਂ ਨੇ, ਬਟ ਓਵਰਆਲ ਜੇ ਗੱਲਬਾਤ ਦੇਖੀਏ ਕਿ ਵੀ ਪੋਜ਼ਿਟਿਵ ਸਾਈਨ ਜਿਹੜਾ ਸਾਹਮਣੇ ਆ ਰਿਹਾ। ਹਰ ਵਕਤ ਤੁਸੀਂ ਹਰ ਇੱਕ ਚੀਜ਼ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਹੋ ਪਾਵੇ, ਜਦੋਂ ਸਪੈਸ਼ਲੀ ਇਹ ਕੰਟਰੀ ਲੈਵਲ ਦੇ ਉੱਤੇ ਆਪਾਂ ਸੋਚਦੇ ਹਾਂ ਤੇ ਕਈ ਕੁਛ ਜਿਹੜਾ ਉਹਦੇ ਚ ਗੜਬੜ ਹੋ ਜਾਂਦੀ ਹੈ। ਹੁਣ ਕੈਨੇਡਾ ਦੀ ਵਧੀਆ ਪੋਜੀਸ਼ਨ ਨੂੰ ਧਿਆਨ ਚ ਰੱਖਦਿਆਂ ਹੋਏ ਇਹ ਸਭ ਕੁਛ ਕੀਤਾ ਗਿਆ। ਈਵਨ ਹਾਰਪਰ ਹੋਣਾ ਨੇ ਵੀ ਕਾਫੀ ਐਪਰੀਸ਼ੀਏਟ ਕੀਤਾ, ਇਟਸ ਨੋਟ ਅ ਬਿਗ ਥਿੰਗ ਦੇਖਿਆ ਜਾਵੇ, ਕਿਉਂਕਿ ਦੂਸਰੀ ਪਾਰਟੀ ਦੇ ਨੇ, ਬਟ ਕਿਸੇ ਟਾਈਮ ਤੇ ਉਹਨਾਂ ਨੇ ਕਾਰਨੀ ਉਹਨਾਂ ਨੂੰ ਲੈ ਕੇ ਆਉਂਦਾ ਸੀਗਾ, ਤੇ ਅੱਜ ਉਹੀ ਕਾਰਨੀ ਜਿਹੜੇ ਆ ਸਾਡੇ ਪ੍ਰਾਈਮ ਮਿਨਿਸਟਰ ਨੇ, ਲੋਕੀ ਕਾਫੀ ਇਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਨੇ। ਤੇ ਨਿਊ ਬਿਜ਼ਨਸ ਇਨਵੈਸਟਮੈਂਟ ਤੇ ਜਿਹੜਾ ਟੈਕਸ ਦੀ ਰਿਡਕਸ਼ਨ ਦੀ ਗੱਲਬਾਤ ਕੀਤੀ ਗਈ ਹੈ, 13% ਤੋਂ ਡਾਊਨ ਕਰਕੇ 6.4% ਕਰ ਦਿੱਤਾ ਗਿਆ, ਜਿਹਦੇ ਕਰਕੇ ਕਾਫੀ NDP ਦੇ ਕੱਲ ਮੈਂ ਲੀਡਰ ਦੀ ਵੀ ਗੱਲ ਸੁਣ ਰਿਹਾ ਸੀ, ਉਹ ਵੀ ਇਹਨੂੰ ਸਮਝਦੇ ਨੇ ਵੀ ਇਹ ਠੀਕ ਨਹੀਂ ਹੈਗਾ, ਇਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਆਪਾਂ ਕਰਾਂਗੇ। ਪਾਰਸ਼ਲ ਜਿਹੜੇ ਏਅਰਪੋਰਟ ਪ੍ਰਾਈਵੇਟਾਈਜੇਸ਼ਨ ਹੈ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ 4 ਏਅਰਪੋਰਟ ਦੇ ਉੱਤੇ ਪ੍ਰਾਈਵੇਟਾਈਜੇਸ਼ਨ ਕੀਤੀ ਜਾਏਗੀ ਵਿਦ ਦੀ ਨਿਊਲੀ ਜਨਰੇਟਡ ਰੈਵਨਿਊਸ ਇਨਵੈਸਟਡ ਇਨ ਟੂ ਰੀਜਨਲ ਏਅਰਪੋਰਟਸ ਟ੍ਰਾਂਜ਼ਿਟ ਐਂਡ ਬਰੋਡਬੈਂਡ ਇਨਫਰਾਸਟ੍ਰਕਚਰ, ਇਹ ਵੀ ਕੀਤਾ ਜਾਏਗਾ। ਤੇ ਯੂਰੋਪੀਅਨ ਟਾਈਸ ਜਿਹੜੇ ਇਹਨਾਂ ਨੂੰ ਹੋਰ ਡੀਪਨਿੰਗ ਟਾਈਸ ਕੀਤੀਆਂ ਜਾ ਰਹੀਆਂ ਨੇ। ਤੁਹਾਨੂੰ ਪਤਾ ਵੀ ਜਿਸ ਤਰੀਕੇ ਨਾਲ US ਦੇ ਨਾਲ ਸਾਡੀ ਟੈਨਸ਼ਨ ਚੱਲ ਰਹੀ ਹੈ, ਕਾਰਨ ਉਹਨਾਂ ਨੇ ਹਾਈਲਾਈਟ ਕੀਤਾ ਕਿ ਆਪਾਂ ਪਿਵਟ ਕਰ ਰਹੇ ਹਾਂ ਟੁਆਰਡਸ ਯੂਰਪ, ਮਤਲਬ ਹੁਣ ਜਿਹੜਾ ਸਾਡਾ ਕੰਮ ਕਰ ਰਿਹਾ ਉਹ ਯੂਰਪ ਵਾਲੇ ਪਾਸੇ ਕੀਤਾ ਜਾ ਰਿਹਾ। ਬਟ ਆਈ ਥਿੰਕ ਵੀ ਸਾਨੂੰ ਸਾਡਾ ਜਿਹੜਾ ਪਿਵਟ ਹੈ ਉਹ ਟੁਆਰਡਸ ਯੂਰਪ ਕਰਨ ਦੀ ਜਗ੍ਹਾ ਤੇ ਸਟੇਬਲ ਰਹਿਣਾ ਚਾਹੀਦਾ, ਤਾਂ ਕਿ ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਸਾਡੇ ਵੱਲ ਆਉਣ, ਤੇ ਜਿੱਦਾਂ ਆਪਾਂ ਆ ਵੀ ਰਹੇ ਨੇ ਆਪਾਂ ਆਪਣੇ ਆਪ ਨੂੰ ਉੱਥੇ ਇੱਕ ਉਹਨਾਂ ਵਾਸਤੇ ਆਪਾਂ ਇੱਕ ਐਸਾ ਪੁਆਇੰਟ ਬਣ ਜਾਈਏ ਕਿ ਐਨਰਜੀ ਦੇ ਨਾਲ ਨਾਲ ਸਾਡੇ ਕੋਲ ਹੋਰ ਬੜਾ ਕੁਛ ਹੈ, ਤੇ ਇਕੱਲਾ ਯੂਰਪ ਹੀ ਜਿਹੜਾ ਸਾਡਾ ਨਹੀਂ ਹੋਣਾ ਚਾਹੀਦਾ, ਜੋ ਕਰ ਵੀ ਰਹੇ ਨੇ ਆਲਰੇਡੀ, ਬਟ ਸਟਿਲ ਆਪਾਂ ਨੂੰ ਇਹ ਬਲੀਵ ਕਰਨਾ ਚਾਹੀਦਾ ਵੀ ਆਪਾਂ ਆਪਣੇ ਆਪ 'ਚ ਇੱਥੇ ਵਧੀਆ ਤਰੀਕੇ ਨਾਲ ਇਸਟੈਬਲਿਸ਼ ਹੋਈਏ, ਕਿਉਂਕਿ ਹੁਣ US ਤੋਂ ਟਾਈਜ਼ ਤੋੜੀਆਂ ਤੇ ਬੜੀਆਂ ਦੁਨੀਆ ਜਿਹੜੀ ਉਹ ਸਾਡੇ ਵਾਲੇ ਪਾਸੇ ਆਉਣ ਵਾਸਤੇ ਤਿਆਰ ਹੈ। ਸੋ ਸਟਰੋਂਗ ਕਲੀਨ ਐਨਰਜੀ ਕ੍ਰਿਟੀਕਲ ਮਿਨਰਲਸ AI ਤੇ ਸਪੇਸ ਟੈਕਨੋਲੋਜੀ ਉੱਤੇ ਜਿਹੜਾ ਉਹ ਕੰਮ ਕੀਤਾ ਜਾਏਗਾ, ਤੇ ਨਾਲ ਦੀ ਨਾਲ EU ਦਾ ਵੀਜ਼ਾ ਜਿਹੜਾ ਹੈ ਉਹ ਕੈਨੇਡੀਅਨ ਆ ਰਹੇ ਪੋਸੀਬਿਲਿਟੀ ਚੇਂਜਿਸ ਕੀਤੀਆਂ ਜਾਣਗੀਆਂ। ਵੈਲਕਮਿੰਗ US ਕੈਪੀਟਲ, ਇਹ ਵੀ ਇਹਦੇ 'ਚ ਉਹਨਾਂ ਨੇ ਮੈਂਸ਼ਨ ਕੀਤਾ, ਡਿਸਪਾਈਟ ਦਾ ਔਨਗੋਇੰਗ ਟ੍ਰੇਡ ਵਾਰ ਕਾਰਨਿੰਗ ਕਲਾਸੀਫਾਈਡ ਦਾ ਅਮੈਰੀਕਨ ਕੈਪੀਟਲ ਇਜ਼ ਸਟਿਲ ਹਾਈਲੀ ਵੈਲਕਮ ਟੂ ਹੈਲਪ ਬਿਲਡ ਦਾ ਕੈਨੇਡੀਅਨ ਇਕੋਨਮੀ, ਪੁਆਇੰਟਿੰਗ ਆਊਟ ਦੈਟ ਨੀਅਰਲੀ 80% ਆਫ ਟ੍ਰੇਡ ਵਿਦ ਦਾ US ਰਿਮੇਨ ਟੈਰਿਫ ਫਰੀ। ਅੱਜ ਵੀ ਸਾਡਾ ਜਿਹੜਾ ਟ੍ਰੇਡ 80% US ਦੇ ਨਾਲ ਟੈਰਿਫ ਫਰੀ ਰਹੇਗਾ, ਜਿਹੜਾ ਚੱਲ ਰਿਹਾ ਜਿਹਦੇ ਉੱਤੇ ਟੈਰਿਫ ਲੱਗ ਰਿਹਾ ਉਹ ਠੀਕ ਹੈ। ਸੋ ਐਂਡ ਆਫ ਦਾ ਸਮਿਟ ਦੇ ਵਿੱਚ ਕਲੇਮ ਕੀਤਾ ਜਾ ਰਿਹਾ ਵੀ ਨੀਅਰਲੀ $500 ਬਿਲੀਅਨ ਦੀ ਨਵੀਂ ਇਨਵੈਸਟਮੈਂਟ ਜਿਹੜੀਆਂ ਨੇ ਉਹ ਆ ਰਹੀਆਂ ਨੇ ਇੱਥੇ, ਤੇ ਸਿਕਿਓਰ ਕੀਤੀਆਂ ਗਈਆਂ, ਜਿਹੜਾ ਕਿ ਪ੍ਰਾਈਮ ਮਿਨਿਸਟਰ ਹਾਰਪਰ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ। ਇਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਸਾਡੇ ਲੋਕਲ ਦੀ ਵੀ ਕਰਨੀ ਹੈ, ਕਿਉਂਕਿ ਤੁਹਾਨੂੰ ਪਤਾ ਵੀ ਇੱਥੇ ਵੀ ਇਲੈਕਸ਼ਨ ਜਿਹੜਾ NDP ਨੇ ਜਿੱਤ ਕੇ ਤੇ ਕਮਾਲ ਕਰਕੇ ਰੱਖਤੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਏਰੀਆ ਸੀਗਾ ਹਮੇਸ਼ਾ ਹੀ ਅਦਰ ਦੈਨ ਇੱਕ ਵਾਰੀ ਜਦੋਂ ਜਿਹੜੇ ਸਾਡੇ ਪਹਿਲੇ ਲੀਡਰ ਸੀਗੇ ਰੇਚਲ ਨੋਟਲੀ, ਉਹਨਾਂ ਦੀ ਜਦੋਂ ਇੱਕ ਵਾਰੀ ਗਵਰਨਮੈਂਟ ਬਣੀ ਸੀਗੀ ਉਸ ਟਾਈਮ ਦੇ ਉੱਤੇ ਇਹ ਚੇਂਜ ਹੋਇਆ ਸੀਗਾ, ਬਟ ਅਦਰ ਦੈਨ ਦੈਟ ਮੋਸਟਲੀ ਇਹ ਏਰੀਆ ਜਿਹੜਾ
ਉਹ ਹਮੇਸ਼ਾ

0: ਜਿਹੜੀ ਇੱਕ ਨਵੀਂ ਪਾਰਟੀ ਬਣੀ ਹੈ ਉਹਨਾਂ ਨੂੰ 978, UCP ਨੂੰ 6879 ਤੇ ਇੰਡੀਪੈਂਡੈਂਟ 82 ਵੋਟਾਂ ਜਿਹੜੀਆਂ ਨੇ ਲੈ ਕੇ ਰਹੇ ਨੇ ਜੀ। ਓਵਰਆਲ ਜਿਹੜਾ ਇਹ 978 ਵੋਟਾਂ ਨੇ ਇਹਨਾਂ ਨੇ ਇੰਪੈਕਟ ਜਿਹੜਾ ਪਾਇਆ ਤੇ ਜਿਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਸਿਰਫ ਫਰਕ ਬਹੁਤਾ ਜ਼ਿਆਦਾ ਨਹੀਂ ਸੀ। ਹਾਲਾਂਕਿ ਇਸ ਤੋਂ ਪਹਿਲਾਂ ਇੱਥੋਂ ਕਾਫੀ 21,000 ਦੇ ਕਰੀਬ ਵੋਟਾਂ ਪਈਆਂ ਸੀ, ਇਸ ਵਾਰੀ 16,002 ਵੋਟਾਂ ਜਿਹੜੀਆਂ ਪਈਆਂ। ਸੋ ਇਹ ਸੀਗੀਆਂ ਜੀ ਕੁਛ ਅੱਜ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ। NDP ਨੂੰ ਵਧਾਈਆਂ ਹੋਣੀਆਂ ਚਾਹੀਦੀਆਂ, ਬਹੁਤ ਬਹੁਤ ਕਾਫੀ ਮਿਹਨਤ ਕੀਤੀ ਉਹਨਾਂ ਨੇ ਤੇ ਜੇ ਇਹ ਸੀਟ ਨੂੰ ਜਿੱਤਿਆ ਜਾ ਸਕਦਾ ਤੇ ਕੋਈ ਵੀ ਸੀਟ ਜਿਹੜੀ ਉਹ ਜਿੱਤੀ ਜਾ ਸਕੇ। ਸਾਰੀਆਂ ਸੀਟਾਂ ਜਿਹੜੀਆਂ ਨੇ ਉਹ ਓਪਨ ਨੇ ਕੈਲਗਰੀ ਚ, ਇਹ ਨਹੀਂ ਨੈਨਸੀ ਸਾਹਿਬ ਦਾ ਕਹਿਣਾ ਵੀ ਆਪਾਂ ਬਾਕੀ ਦੀਆਂ ਸੀਟਾਂ ਵੀ ਸਾਰੀਆਂ ਜਿੱਤਾਂਗੇ ਤੇ ਗਵਰਨਮੈਂਟ ਵੀ ਜਿਹੜੀ ਫੋਰਮ ਕਰਾਂਗੇ। ਇੱਕ ਇਲੈਕਸ਼ਨ ਦੇ ਨਾਲ ਰਿਜ਼ਲਟ ਦੇ ਨਾਲ ਨਾਲ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਗਏ। ਸੋ ਅੱਜ ਦਾ ਪ੍ਰੋਗਰਾਮ ਆਈ ਹੋਪ ਤੁਸੀਂ ਪਸੰਦ ਕੀਤਾ ਹੋਵੇਗਾ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਕੈਟ ਟੂ ਆਲ, ਥੈਂਕ ਯੂ।
1: The time is 8 p.m. You are listening to Fairchild Radio, CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ ਨਵੀਂ ਰੁਟੀਨ ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ ਦਰਖਤਾਂ ਨਾਲ ਸਜੀਆਂ ਸੜਕਾਂ ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 lakh ਤੋਂ ਸ਼ੁਰੂ ਹੁੰਦੇ ਹਨ ਵਿਜ਼ਿਟ genesisland.com
0: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ।

0: 4039036757.
1: Mercedes Benz Country Hills.
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835। ਬਾਏ ਬਾਏ।

0: रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 15 ਸਤੰਬਰ ਹੈ ਦਿਨ ਮੰਗਲਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 9 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ 9 ਵਜੇ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜਿਸ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਨੂੰ ਪੰਜਾਬ ਦੀਆਂ ਤੇ ਭਾਰਤ ਦੀਆਂ ਕੁਝ ਖਾਸ ਖਬਰਾਂ ਦਾ ਵਿਸਥਾਰ ਦੱਸਣਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਗੱਲ ਕਰਾਂਗੇ ਵਲੰਟੀਅਰਿਜ਼ਮ ਤੇ ਵਲੰਟੀਅਰ ਕਰਨਾ ਕਿਉਂ ਜ਼ਰੂਰੀ ਹੈ ਸਮਾਜ ਲਈ ਇਹਦਾ ਕੀ ਫਾਇਦਾ ਹੈ ਆਰਗੇਨਾਈਜੇਸ਼ਨਸ ਕਿੰਨਾ ਸਟਰਗਲ ਕਰ ਰਹੀਆਂ ਨੇ ਵਲੰਟੀਅਰ ਨਹੀਂ ਲੱਭਦੇ ਯੂਥ ਨੂੰ ਵਲੰਟੀਅਰਿਜ਼ਮ ਦੇ ਨਾਲ ਅਸੀਂ ਕਿਵੇਂ ਜੋੜਨਾ ਹੈ ਇਸ ਤਮਾਮ ਮੁੱਦਿਆਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਆਪਣੇ ਲਈ ਹਰ ਕੋਈ ਕੰਮ ਕਰ ਲੈਂਦਾ ਪਰ ਆਪਣੇ ਨਿੱਜੀ ਫਾਇਦਿਆਂ ਤੋਂ ਉੱਤੇ ਉੱਠ ਕੇ ਦੂਜਿਆਂ ਲਈ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਅੱਜ ਕੁਛ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਸਟੂਡੀਓ 'ਚ ਮੇਰੇ ਨਾਲ ਸਾਡੇ ਗੈਸਟ ਹੋਣਗੇ ਚੰਨੀ ਤੂਰ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੂੰ ਸਭ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ
1: ਹਾਂਜੀ ਸਰਜੀ ਤੁਹਾਨੂੰ ਤੇ ਤੁਹਾਡੀ ਸਾਰੀ ਸਾਂਝਾ ਟੀਵੀ ਦੀ ਟੀਮ ਨੂੰ ਤੇ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਉਹ ਵਲੰਟੀਅਰਿਜ਼ਮ ਤੇ ਕਰਨੀ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੂੰਗੀ ਕਿ ਇਹ ਜਿਹੜੀ ਵਲੰਟੀਅਰਿਜ਼ਮ ਹੈ ਇਹ ਐਕਚੁਅਲੀ ਹੈ ਕੀ
1: ਹਾਂਜੀ ਥੈਂਕ ਯੂ ਜੀ ਬੜਾ ਵਧੀਆ ਤੁਸੀਂ ਟੌਪਿਕ ਲੈ ਕੇ ਆ ਰਹੇ ਹਾਂ ਇਹ ਵਲੰਟੀਅਰਿਜ਼ਮ ਮੈਂ ਪਹਿਲਾਂ ਵੀ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੈਂ ਕੋਸ਼ਿਸ਼ ਕਰਦਾ ਇਹਨੂੰ ਹਾਈਲਾਈਟ ਕਰਨ ਦੀ ਵਲੰਟੀਅਰਿਜ਼ਮ ਜਿਹੜਾ ਤੁਸੀਂ ਆਪਦਾ ਫ੍ਰੀ ਟਾਈਮ ਕੱਢ ਕੇ ਮੈਨੂੰ ਪਤਾ ਵੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਸਾਰੇ ਆਪਣੇ ਲਈ ਕੰਮ ਕਰਦੇ ਆ ਤੇ ਆਪਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਮਿਊਨਿਟੀ ਦੇ ਕੁਛ ਕਰਨਾ ਫ੍ਰੀ ਆਫ ਕੋਸਟ ਮੈਂ ਉਹਨੂੰ ਸਮਝਦਾ ਵੀ ਇਹ ਵਲੰਟੀਅਰ ਕੰਮ ਹੈਗਾ ਜਿਹੜਾ ਕਿ ਤੁਸੀਂ ਮੈਨੂੰ ਪਤਾ ਆਪਣੇ ਸਾਰਿਆਂ ਦੇ ਆਪਾਂ ਰੁਝੇਵੇਂ ਇੱਦਾਂ ਦੇ ਆ ਕਿ ਫੈਮਿਲੀ ਦੇ ਵਿੱਚੋਂ ਟਾਈਮ ਕੱਢਣਾ ਬੜਾ ਮੁਸ਼ਕਲ ਲੱਗਦਾ ਤੇ ਜਦੋਂ ਅਸੀਂ ਕਿਸੇ ਦੀ ਖਾਤਰ ਕੰਮ ਕਰਦੇ ਹਾਂ ਉਹ ਆਪਾਂ ਨੂੰ ਬੜਾ ਇੱਕ

0: ਸਕੂਨ ਜਿਹਾ ਮਿਲਦਾ ਤੇ ਮੈਂ ਉਹਨੂੰ ਕਹਿਣਾ ਕਿ ਉਹ ਵਲੰਟੀਅਰ ਹੈਗਾ ਟਾਈਮ ਤੁਹਾਡਾ ਆਪਦੀ ਫੈਮਿਲੀ ਤੋਂ ਵੀ ਆਪਣੇ ਜੋ ਰਜੇਵਿਆਂ ਤੋਂ ਬਾਹਰ ਕੱਢ ਕੇ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਹੋ
1: ਜੀ ਤੁਸੀਂ ਕਹਿੰਦੇ ਆ ਕਿ ਵਲੰਟੀਅਰ ਕਰਕੇ ਮਨ ਨੂੰ ਸਕੂਨ ਜਿਹਾ ਮਿਲਦਾ ਤੇ ਤੁਹਾਨੂੰ ਇਸ ਸਕੂਨ ਦੇ ਵਿੱਚ ਰਹਿੰਦਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ
0: ਦੇਖੋ ਜੀ ਮੈਂ ਤੁਹਾਨੂੰ ਆਪਣੀ ਜਰਨੀ ਦੱਸਦਾ ਮੈਂ ਵਲੰਟੀਅਰ ਕੰਮ ਕਿਵੇਂ ਸ਼ੁਰੂ ਕੀਤਾ ਮੈਂ ਪਹਿਲਾਂ ਜਦੋਂ ਇੱਥੇ ਕੈਨੇਡਾ ਦੇ ਵਿੱਚ ਆਇਆ 98 ਦੇ ਵਿੱਚ ਮੈਂ ਲੈਂਡ ਹੋਇਆ ਯੂਕੋਨ ਵਾਈਟ ਹਾਰਸ ਉੱਥੋਂ ਮੇਰੀ ਜਰਨੀ ਸ਼ੁਰੂ ਹੋਈ ਆ ਕਿ ਉਦੋਂ ਵੀਜ਼ਾ ਬੜੀ ਆਪਣੇ ਇਮੀਗ੍ਰੇਸ਼ਨ ਪਾਲਿਸੀ ਦੇ ਅੰਡਰ ਜਿਹਨਾਂ ਕੋਲ ਡਿਗਰੀ ਹੁੰਦੀ ਸੀ ਪਲੱਸ ਤੁਹਾਡਾ ਐਕਸਪੀਰੀਅੰਸ ਸੀ ਅਤੇ ਤੁਹਾਨੂੰ ਰਿਮੋਟ ਏਰੀਏ ਦੇ ਵਿੱਚ ਈਜ਼ਲੀ ਮਿਲ ਜਾਂਦਾ ਸੀ ਪੀ ਆਰ ਅਤੇ ਮੇਰਾ ਸੁਭਾਗ ਇੱਦਾਂ ਬਣਿਆ ਕਿ ਮੈਂ ਉੱਥੇ ਲੈਂਡ ਹੋਇਆ ਅਤੇ ਉਹ ਮੈਨੂੰ ਬੜਾ ਉੱਥੇ ਡਿਪਰੈਸ਼ਨ ਸ਼ੁਰੂ ਹੋ ਗਈ ਕਿਉਂਕਿ ਟੈਂਪਰੇਚਰ ਫਰਵਰੀ ਦਾ ਮਹੀਨਾ ਸੀਗਾ ਅਤੇ ਟੈਂਪਰੇਚਰ -42 ਅਤੇ ਮੈਂ ਆਇਆ ਹੈਗਾ ਗਰਮ ਕੰਟਰੀ ਦੇ ਵਿੱਚੋਂ ਬੜਾ ਮੈਨੂੰ ਡਿਪਰੈਸ਼ਨ ਜੀ 'ਚ ਫੀਲ ਹੋਣ ਲੱਗ ਗਿਆ ਅਤੇ ਤੁਹਾਨੂੰ ਪਤਾ ਵੀ ਜੇ ਤੁਸੀਂ ਨੌਰਥ ਦੇ ਵਿੱਚ ਰਹਿੰਦੇ ਹਾਂ ਤਾਂ 6 ਮੰਥਸ ਜਿਹੜੀਆਂ ਵਿੰਟਰ ਹੈਗੀਆਂ ਲੌਂਗ ਵਿੰਟਰਸ ਹੈਗੀਆਂ ਅਤੇ ਡੇ ਲਾਈਟ ਤਾਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੀ ਅਤੇ ਮੈਂ ਬੜਾ ਡਿਪਰੈਸ਼ਨ ਦਾ ਥੋੜ੍ਹਾ ਜਿਹਾ ਸ਼ਿਕਾਰ ਹੋਇਆ ਅਤੇ ਮੈਂ ਫਿਰ ਸਮ ਹੋ ਆਪਣੇ ਆਪ ਨੂੰ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਯੂਕੋਨ ਕਾਲਜ ਤੋਂ ਗ੍ਰੈਜੂਏਟ ਹੋਇਆ ਜਦੋਂ ਮੈਂ ਗ੍ਰੈਜੂਏਟ ਹੋਇਆ ਤੇ ਉੱਥੇ ਇੱਕ ਇਹਨਾਂ ਦਾ ਯੂਨਾਈਟਿਡ ਵੇ ਇੱਕ ਆਪਣੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਨਾਂ ਦਾ ਇੱਕ ਪੇਡ ਪ੍ਰੋਗਰਾਮ ਸੀ ਕਿਉਂਕਿ ਮੇਰੇ ਕੋਲ ਕੈਨੇਡੀਅਨ ਐਕਸਪੀਰੀਅੰਸ ਨਹੀਂ ਸੀ ਅਤੇ ਉਹਨਾਂ ਨੇ ਮੈਨੂੰ ਇੱਕ ਅਪਰਚੁਨਿਟੀ ਦਿੱਤੀ ਕਿ ਤੂੰ ਵਲੰਟੀਅਰ ਕੰਮ ਕਰੇਗਾ ਅਤੇ ਤੈਨੂੰ ਅਸੀਂ ਇੰਨੀ ਸੈਲਰੀ ਦੇਵਾਂਗੇ ਉਹ ਮੇਰਾ ਉੱਥੋਂ ਇੰਟਰਸਟ ਬਣਿਆ ਕਿ ਵਲੰਟੀਅਰ ਕੰਮ ਦੇ ਵਿੱਚੋਂ ਪੈਂਦਾ ਅਤੇ ਆਈ ਐਮ ਸਟਿਲ ਔਨ ਆਫ ਵਿਦ ਯੂਨਾਈਟਿਡ ਵੇ ਤੋ ਮੇਰਾ ਉੱਥੋਂ ਸ਼ੁਰੂ ਹੋਇਆ ਮੈਨੂੰ ਹੁਣ ਜਿਹੜਾ ਮੈਂ ਕਰ ਰਿਹਾ ਪਹਿਲਾਂ ਮੈਂ ਆਪਣੀ ਜੋਬ ਦੀ ਖਾਤਰ ਕੀਤਾ ਵਲੰਟੀਅਰਿਜ਼ਮ ਹੁਣ ਮੈਂ ਕਰ ਰਿਹਾ ਕਿ ਜਿਹੜੀ ਸਿਟੀ ਨੇ ਜਿਹੜੀ ਕੰਟਰੀ ਨੇ ਮੈਨੂੰ ਇੱਥੋਂ ਤੱਕ ਲੈ ਕੇ ਆਉਂਦਾ ਅਤੇ ਉਹਦੇ ਲਈ ਮੈਂ ਕੀ ਕੰਟਰੀਬਿਊਟ ਕਰ ਰਿਹਾ ਤੋ ਮੈਨੂੰ ਉੱਥੋਂ ਸਕੂਨ ਮਿਲਦਾ ਕਿ ਮੈਂ ਜਦੋਂ ਬਾਹਰ ਜਾਂਦਾ ਆਪਣਾ ਟਾਈਮ ਕੱਢ ਕੇ ਕਿਸੇ ਦੀ ਹੈਲਪ ਕਰਦਾ ਮੈਨੂੰ ਬੜਾ ਇੰਟਰਨਲੀ ਮੇਰੀ ਫੀਲਿੰਗ ਬੜੀ ਉੱਥੋਂ ਸੋਹਣਾ ਮੈਨੂੰ ਉੱਥੋਂ ਫੀਡਬੈਕ ਵੀ ਜਦੋਂ ਮਿਲਦੀ ਹੈ ਵੀ ਲੋਕਾਂ ਦੀ ਹੈਲਪ ਕਰਦੇ ਆ ਤੇ ਲੋਕੀ ਵੀ ਪੋਜ਼ਿਟਿਵ ਫੀਡਬੈਕ ਦਿੰਦੇ ਆ ਤੇ ਬੜਾ ਸਕੂਨ ਜਿਹਾ ਹੁੰਦਾ ਕਿ ਮੈਂ ਕਿਸੇ ਦੀ ਖਾਤਰ ਕੁਛ ਕੀਤਾ ਵੀ ਲੋਕੀ ਐਪਰੀਸ਼ੀਏਟ ਕਰ ਰਹੇ ਆ
1: ਜੀ ਤੇ ਸੋਸਾਇਟੀ ਨੂੰ ਇਹਦੇ ਕੀ ਕੀ ਬੈਨੀਫਿਟਸ ਹੁੰਦੇ ਨੇ
0: ਦੇਖੋ ਜੀ ਸੋਸਾਇਟੀ ਹੈਗੀ ਆ ਜਿਹੜੀਆਂ ਡਿਫਰੈਂਟ ਸੋਸਾਇਟੀਜ਼ ਹੈਗੀਆਂ ਸਟਰਗਲ ਕਰ ਰਹੀਆਂ ਵਲੰਟੀਅਰ ਨਹੀਂ ਮਿਲ ਰਹੇ ਉਹਨਾਂ ਦੇ ਵਿੱਚ ਕਨੈਕਟੀਵਿਟੀ ਸੋਸਾਇਟੀ ਨੂੰ ਇਹ ਆ ਕਿ ਜਿੰਨੇ ਬੋਰਡ ਮੈਂਬਰ ਹੋਣਗੇ ਉਹਨਾਂ ਨੂੰ ਰਿਪ੍ਰਜੈਂਟ ਕਰਨਗੇ ਨੇਬਰਹੁੱਡ ਦੀਆਂ ਕੋਈ ਕੰਮ ਹੋਏਗਾ ਬੈਨੀਫਿਟ ਉਹਨਾਂ ਨੂੰ ਇਹ ਆ ਕਿ ਇੱਕ ਦੋ ਬੋਰਡ ਮੈਂਬਰ ਦੀ ਖਾਤਰ ਜੇ 5-6 ਬੋਰਡ ਮੈਂਬਰ ਕੰਮ ਕਰ ਰਹੇ ਉਸ ਨੇਬਰਹੁੱਡ ਤੇ ਉਹ ਜਿਹੜਾ ਨੇਬਰਹੁੱਡ ਆ ਇਵੈਂਚੁਅਲੀ ਆਪਣਾ ਸਕਸੈਸ ਦੇ ਰਾਹ ਤੇ ਜਾਏਗਾ ਸੋਸਾਇਟੀਆਂ ਨੂੰ ਇਹ ਬੈਨੀਫਿਟ ਆ ਕਿ ਉਹਨਾਂ ਨੂੰ ਫੰਡਿੰਗ ਮਿਲ ਜਾਏਗੀ ਜਿਹੜੀ ਫੰਡਿੰਗ ਕਿ ਆਪਾਂ ਆਪਣੇ ਨੇਬਰਹੁੱਡ ਨੂੰ ਬਿਊਟੀਫਿਕੇਸ਼ਨ ਲਈ ਟ੍ਰੀ ਪਲਾਂਟੇਸ਼ਨ ਲਈ ਮੋਰ ਗ੍ਰੀਨ ਇਨੀਸ਼ੀਏਟਿਵ ਲਈ ਤੇ ਕੋਈ ਯੂਥ ਪ੍ਰੋਗਰਾਮ ਲਈ ਯੂਜ਼ ਕਰ ਸਕਦੇ ਹਾਂ ਸੋਸਾਇਟੀਆਂ ਨੂੰ ਇਹ ਫਾਇਦਾ ਹੁੰਦਾ ਕਿ ਜਦੋਂ ਬੋਰਡ ਬਣ ਗਿਆ ਉਹ ਗ੍ਰਾਂਟ ਲਈ ਅਪਲਾਈ ਕਰ ਸਕਦੇ ਆ ਉਹ ਗ੍ਰਾਂਟ ਜਿਹੜੀ ਆ ਉਹ ਨੇਬਰਹੁੱਡ ਦੇ ਵਿੱਚ ਯੂਜ਼ ਹੋ ਸਕਦੀ ਹੈ
1: ਜੀ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਤੁਸੀਂ ਹੁਣ ਤੱਕ ਕਿਹੜੇ ਕਿਹੜੇ ਫੀਲਡਸ ਦੇ ਵਿੱਚ ਵਲੰਟੀਅਰਿਜ਼ਮ ਜਿਹੜੀ ਆ ਉਹ ਕਰ ਚੁੱਕੇ
0: ਸੁਨੀਲ ਜੀ ਮੈਂ ਦੇਖੋ ਜੀ ਪਹਿਲਾਂ ਸ਼ੁਰੂ ਕੀਤਾ ਤੁਹਾਨੂੰ ਮੈਂ ਦੱਸਿਆ ਯੂਨਾਈਟਿਡ ਵੇ ਤੇ ਮੈਂ ਹਜੇ ਵੀ ਔਨ ਆਫ ਹੈਗਾ ਯੂਨਾਈਟਿਡ ਵੇ ਦੇ ਨਾਲ ਮੈਂ ਪਹਿਲਾਂ ਸ਼ੁਰੂ ਇੱਥੇ ਮੈਨੂੰ ਮੌਕਾ ਮਿਲਿਆ ਜੈਨਸ ਸੈਂਟਰ ਤੇ ਸਾਡੇ ਗ੍ਰੈਗ ਸਟਾਈਨਰ ਕੈਰੋਲ ਸਟਾਈਨਰ ਹਸਬੈਂਡ ਵਾਈਫ ਉਹਨਾਂ ਦਾ ਇਹ ਵਿਜ਼ਨ ਸੀਗਾ ਕਿ ਸਾਡੇ ਕੋਲ ਇੱਕ ਸਾਡਾ ਆਪਣਾ ਇੱਦਾਂ ਦਾ ਫੈਸਿਲਿਟੀ ਆਵੇ ਜਿੱਥੇ ਰਿਕ੍ਰੀਏਸ਼ਨ ਫੈਸਿਲਿਟੀ ਜਿੱਥੇ ਸਾਰੇ ਨੌਰਥ ਈਸਟ ਵਾਲੇ ਇੰਜੋਏ ਕਰ ਸਕਣ ਉਹ ਫਿਰ ਜਦੋਂ ਇਹਨਾਂ ਨੂੰ ਲੈਂਡ ਮਿਲੀ ਤੇ ਇਹਨਾਂ ਕੋਲ ਵਲੰਟੀਅਰ ਦੀ ਸ਼ੋਰਟੇਜ ਆ ਰਹੀ ਸੀ ਤੇ ਗ੍ਰੈਗ ਨੇ ਅਪਰੋਚ ਕੀਤਾ ਕਿਉਂਕਿ ਉਦੋਂ ਮੈਂ ਇਨਵੋਲਵ ਸੀਗਾ ਕਮਿਊਨਿਟੀ ਦੇ ਵਿੱਚ ਯੂਨਾਈਟਿਡ ਵੇ ਦੇ ਵਿੱਚ ਵੀ ਤੂੰ ਹੈਲਪ ਕਰਦੇ ਸਾਡੀ ਫੰਡ ਰੇਜ਼ਿੰਗ ਫਿਰ ਉੱਥੇ ਅਸੀਂ ਇਹਨਾਂ ਦੇ ਨਾਲ ਰਲ ਕੇ ਜੀ ਅਸੀਂ ਪ੍ਰੋਵਿੰਸ਼ੀਅਲ ਲੈਵਲ ਦੀ ਫੈਡਰਲ ਲੈਵਲ ਦੀ ਸਿਟੀ ਲੈਵਲ ਦੀ 120 ਮਿਲੀਅਨ ਰੇਜ਼ ਕਰਕੇ ਅਸੀਂ ਉਹ ਜੈਨਸ ਸੈਂਟਰ ਜਿਹੜਾ ਹੁਣ ਆਪਾਂ ਸਾਰੇ ਇੰਜੋਏ ਕਰਦੇ ਹਾਂ ਉਹ ਖੜਾ ਹੋਇਆ ਅਤੇ ਮੈਂ ਉਹਦਾ ਬੋਰਡ ਆਫ ਡਾਇਰੈਕਟਰ ਰਿਹਾ ਜੀ 2 ਸਾਲ ਫਿਰ ਉਸ ਤੋਂ ਬਾਅਦ ਮੈਂ ਜਿਹੜੇ ਨੇਬਰਹੁੱਡ 'ਚ ਰਹਿੰਦਾ ਸੀਗਾ ਮੋਂਟਰੀ ਪਾਰਕ ਦੇ ਵਿੱਚ ਮੈਂ ਉਹ ਬੋਰਡ ਆਪਣੀ ਕਮਿਊਨਿਟੀ ਐਸੋਸੀਏਸ਼ਨ ਦਾ ਰਿਹਾ ਫਿਰ ਮੇਰਾ ਬੇਟਾ ਜਾਣ ਲੱਗ ਗਿਆ FFCA ਅਤੇ ਫਿਰ ਮੈਂ ਉਹਦਾ ਵਾਈਸ ਪ੍ਰੈਜ਼ੀਡੈਂਟ ਰਿਹਾ ਜੀ ਐਜ਼ ਏ ਪੇਰੈਂਟਸ ਕਾਉਂਸਲ ਅਤੇ ਜਿੱਥੇ ਵੀ ਮੈਨੂੰ ਅਪਰਚੁਨਿਟੀ ਮਿਲੀ ਮੈਂ ਜੰਪ ਇਨ ਕਰਦਾ ਗਿਆ

0: ਇਸ ਟਾਈਮ ਤੇ ਮੈਂ ਚਾਰ ਬੋਰਡ ਦੇ ਐਜ਼ ਏ ਬੋਰਡ ਆਫ ਡਾਇਰੈਕਟਰ ਸਿਟਿੰਗ ਹੈਗਾ ਜੀ, ਇੱਕ ਫੈਡਰੇਸ਼ਨ ਆਫ ਗੈਲਰੀ ਸਾਡੇ ਹੈਗੀ ਆ ਜਿਹੜੀ ਕਿ ਲਾਰਜੈਸਟ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਹੈ, ਜਿਹਦੇ ਅੰਡਰ ਕਿ 126 ਨਾਨ ਪ੍ਰੋਫਿਟ ਕਮਿਊਨਿਟੀ ਐਸੋਸੀਏਸ਼ਨ ਰਨ ਕਰ ਰਹੀਆਂ, ਜੋ ਵੀ ਆਪਣੀਆਂ ਕਮਿਊਨਿਟੀ ਐਸੋਸੀਏਸ਼ਨ ਆ ਉਹ ਸਾਰੀਆਂ ਰਨ ਕਰ ਰਹੀ ਹੈ ਫੈਡਰੇਸ਼ਨ ਆਫ ਕੈਲਗਰੀ। ਜਿਹੜੀ ਫੈਡਰੇਸ਼ਨ ਆਫ ਕੈਲਗਰੀ ਆ ਇੱਕ ਲੇਅਰ ਆ ਬਿਟਵੀਨ ਸਿਟੀ ਆਫ ਕੈਲਗਰੀ ਐਂਡ ਆਪਣੀ ਕਮਿਊਨਿਟੀ ਐਸੋਸੀਏਸ਼ਨ ਚ। ਸੋ ਇੱਕ ਮੈਂ ਬੋਰਡ ਮੈਂਬਰ ਉਹਦਾ ਹੈਗਾ, ਇੱਕ ਮੈਂ ਜੁਆਇਨ ਕੀਤੀ ਹੈਗੀ ਆ ਜੀ ਆਪਣੇ NMRC ਨਾਰਥ ਆਫ ਮਿਕਨਾਈਟ ਰੈਜ਼ੀਡੈਂਟ ਕਮੇਟੀ, ਤੇ ਮੈਂ ਫਿਰ ਮੈਨੂੰ ਅਪਰਚੁਨਿਟੀ ਮਿਲੀ, ਇਹਨਾਂ ਨੇ ਮੈਨੂੰ ਪੁਸ਼ ਕੀਤਾ ਕਿ ਆਪਣੇ ਕਾਰਨਰ ਸਟੋਨ ਚ ਐਸੋਸੀਏਸ਼ਨ ਨੀ, ਫਿਰ ਉਸ ਐਸੋਸੀਏਸ਼ਨ ਦੇ ਨਾਲ ਮੈਂ ਜੁੜਿਆ, ਲੋਕਾਂ ਨੂੰ ਜੋੜਿਆ, ਇਸ ਕਰਕੇ ਮੈਂ 4-5 ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਿਹਾ ਜੀ ਫ੍ਰੀ ਆਫ ਕਾਸਟ। ਇਹੀ ਮੈਨੂੰ ਲੱਗ ਰਿਹਾ ਕਿ ਮੈਂ ਆਪਣੀ ਕਮਿਊਨਿਟੀ ਲਈ ਕੁਛ ਕਰ ਰਿਹਾ, ਤੇ ਦਿਸ ਇਜ਼ ਵਟ ਆਈ ਕੈਨ ਗਿਵ ਇਟ ਬੈਕ ਟੂ ਦਾ ਸੋਸਾਇਟੀ, ਤੇ ਆਲਸੋ ਵਰਕਿੰਗ ਵਿਦ ਸਿਟੀ ਆਫ ਕੈਲਗਰੀ ਕਿ ਮੈਂ ਯੂਨਾਈਟਿਡ ਵੇ ਦਾ ਕੈਬਨਿਟ ਮੈਂਬਰ ਹੈਗਾ ਫਰੋਮ ਲਾਸਟ 3 ਈਅਰਸ
1: ਜੀ। ਤੁਸੀਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਇਸ ਵੇਲੇ ਸਟਰਗਲ ਕਰ ਰਹੀਆਂ ਨੇ, ਬਹੁਤ ਸਾਰੇ ਕਮਿਊਨਿਟੀ ਦੇ ਇਸ਼ੂਜ਼ ਵੀ ਨੇ, ਪਰ ਬੰਦੇ ਆਪਣੇ ਸਮਾਂ ਨਹੀਂ ਕੱਢਦੇ, ਕਹਿੰਦੇ ਸਮੇਂ ਦੀ ਘਾਟ ਹੈ, ਬਸ ਆਪਣੇ ਕੰਮ 'ਚੋਂ ਤਾਂ ਪਰਿਵਾਰ ਲਈ ਸਮਾਂ ਨਹੀਂ ਲੱਭਦਾ, ਅਤੇ ਇਹ ਵਲੰਟੀਅਰ ਕਰਨ ਕਿਹੜੇ ਵੇਲੇ ਜਾਈਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਤਾਂ ਇਹ ਠੀਕ ਹੈ ਜੀ, ਸਾਰਿਆਂ ਦੇ ਰੁਝੇਵੇ, ਆਪਾਂ ਇਸ ਕੰਟਰੀ ਦੇ ਵਿੱਚ ਆਏ ਹਾਂ ਬੈਟਰ ਲਾਈਫ ਲਈ, ਅਤੇ ਸਾਰਿਆਂ ਨੂੰ ਕੰਮ ਵੀ ਕਰਨਾ ਪੈ ਰਹੇ ਆ, ਜਿਹੜੀਆਂ ਯੰਗ ਫੈਮਿਲੀ ਆ ਉਹਨਾਂ ਨੂੰ ਆਪਦੇ ਬੱਚੇ ਵੀ ਰੇਜ਼ ਕਰਨੇ ਆ, ਉਹਨਾਂ ਨੂੰ ਐਕਟੀਵਿਟੀ ਤੇ ਲੈ ਕੇ ਜਾਣਾ, ਪਰ ਕਿਸੇ ਟਾਈਮ ਤੇ ਜੇ ਤੁਹਾਡੇ ਦਿਮਾਗ ਦੇ ਵਿੱਚ ਇਦਾਂ ਦਾ ਹੈਗਾ ਵੀ ਮੈਂ ਹੁਣ ਕਿਵੇਂ ਆਪਣਾ ਕੰਟਰੀਬਿਊਟ ਕਰ ਸਕਦਾ, ਉਦੋਂ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ ਕੱਢ ਸਕਦੇ ਆ ਟਾਈਮ। ਈਵਨ ਜੇ ਤੁਸੀਂ ਇੰਨਾ ਬਿਜ਼ੀ ਆ ਆਪਣੀ ਫੈਮਿਲੀ ਦੇ ਵਿੱਚ, ਸਿਰਫ ਹਾਫ ਐਨ ਆਵਰ, 25 ਮਿੰਟਸ ਤੁਸੀਂ ਆਪਣਾ ਜਿਹੜੀ ਵੀ ਨੇਬਰਹੁੱਡ ਦੇ ਵਿੱਚ ਰਹਿੰਦੇ ਆ ਉਹਨਾਂ ਨਾਲ ਕੁਛ ਕੰਟਰੀਬਿਊਟ ਕਰੋ, ਵੀਕਲੀ ਬੇਸਿਸ ਹੀ 20-25 ਮਿੰਟ ਕੱਢ ਸਕਦੇ ਹਾਂ ਆਪਾਂ। ਮੈਨੂੰ ਇਉਂ ਲੱਗਦਾ ਵੀ ਟਾਈਮ ਕੱਢਣਾ ਸਾਡੇ ਵੱਸ ਹੈਗਾ, ਵੀ ਜੇ ਅਸੀਂ ਚਾਹੀਏ ਤਾਂ ਅਸੀਂ ਇੱਦਾਂ ਦਾ ਕਰ ਸਕਦੇ ਹਾਂ। ਅਸੀਂ ਆਲਵੇਜ਼, ਸਾਨੂੰ ਪ੍ਰੋਬਲਮ ਰਹਿੰਦੀ ਆ, ਤੁਸੀਂ ਦੇਖਿਆ ਹੋਣਾ ਕਿ ਸਿਟੀ ਆਫ ਕੈਲਗਰੀ ਨੇ ਵੀ ਥਾਂ ਥਾਂ ਸਾਈਨ ਲਾਏ ਸੀਗੇ ਫੋਰ ਡਿਫਰੈਂਟ ਕਮੇਟੀ ਲਈ, ਉਹਨਾਂ ਨੂੰ ਬੋਰਡ ਮੈਂਬਰ ਚਾਹੀਦੇ ਹੈਗੇ ਆ, ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹਰੇਕ ਪਾਸੇ ਚੱਲ ਰਹੀ ਹੈ ਜੀ। ਵਲੰਟੀਅਰ ਸਾਡੇ ਬਿਜ਼ੀ ਆ, ਆਪਣੇ ਜਿਹੜੀਆਂ ਫੈਮਿਲੀਜ਼ ਬਿਜ਼ੀ ਆ ਆਪਣੀ ਫੈਮਿਲੀ ਨੂੰ ਫਰਦਰ ਅੱਗੇ ਲੈ ਕੇ ਜਾਣ ਨੂੰ, ਪਰ ਐਟ ਦਾ ਸੇਮ ਟਾਈਮ ਜਿਹੜੀ ਸਾਡੀ ਮੇਨ ਗੋਲ ਹੈਗਾ ਇੱਥੇ ਐਸੋਸੀਏਸ਼ਨ ਦਾ, ਉਹਦੇ ਲਈ ਵੀ ਅਸੀਂ ਸਟਰਗਲ ਕਰ ਰਹੇ ਹਾਂ ਜੀ। ਡੈਫੀਨੇਟਲੀ ਤੁਸੀਂ ਰਾਈਟ ਆ ਸਵਲੀਨ ਜੀ, ਵੀ ਬੰਦਿਆਂ ਨੂੰ ਆਪਣੇ ਜਿਹੜੀ ਫੈਮਿਲੀਜ਼ ਹੈਗੀਆਂ ਉਹਨਾਂ ਨੂੰ ਟਾਈਮ ਕੱਢਣਾ ਬੜਾ ਮੁਸ਼ਕਲ ਲੱਗਦਾ
1: ਜੀ। ਤੇ ਤੁਸੀਂ ਇਹ ਵਲੰਟੀਅਰਿਜ਼ਮ ਕਰਨ ਦੇ ਨਾਲ ਕੀ ਬੰਦੇ ਦੀ ਪਰਸਨੈਲਿਟੀ 'ਚ ਵੀ ਕੋਈ ਫਰਕ ਪੈਂਦਾ ਹੈ, ਉਹਦੀਆਂ ਸਕਿੱਲਸ 'ਚ ਵੀ ਕੋਈ ਫਰਕ ਪੈਂਦਾ ਹੈ?
0: ਬੜਾ ਵਧੀਆ ਕੁਐਸਚਨ ਹੈ ਸਵਲੀਨ ਜੀ, ਜਿਵੇਂ ਤੁਸੀਂ ਕਹਿ ਰਹੇ ਹਾਂ ਇਹਦੇ ਬੈਨੀਫਿਟ ਦੇਖੋ, ਜਿਵੇਂ ਹੁਣ ਅਸੀਂ ਚੱਲ ਕੇ ਆਏ ਹਾਂ, ਅਸੀਂ ਇਮੀਗ੍ਰੈਂਟ ਹਾਂ, ਪਹਿਲਾਂ ਸਾਨੂੰ ਕਿੰਨੀਆਂ ਪ੍ਰੋਬਲਮਸ ਆਈਆਂ, ਉਹਦੇ ਨਾਲ ਹੁਣ ਜਿਹੜੇ ਇਮੀਗ੍ਰੈਂਟ ਪ੍ਰੋਗਰਾਮ ਵੀ ਇਹ ਰਨ ਕਰ ਰਹੀਆਂ ਸੋਸਾਇਟੀਆਂ, ਇਹਦੀ ਡਿਵੈਲਪਮੈਂਟ ਦੇਖੋ ਜੀ, ਬੈਨੀਫਿਟ ਇਹਦੇ ਇਹ ਆ ਕਿ ਤੁਹਾਡੇ ਸਕਿੱਲ ਡਿਵੈਲਪ ਹੋ ਰਹੇ ਆ, ਜਿਹੜੇ ਸਕਿੱਲ 'ਚ ਤੁਸੀਂ ਵੀਕ ਆ ਉਹਨੂੰ ਤੁਸੀਂ ਆਪਣੇ ਇੱਦਾਂ ਦਾ ਵਲੰਟੀਅਰ ਕੰਮ ਕਰਕੇ ਲੀਡਰਸ਼ਿਪ ਸਕਿੱਲ ਡਿਵੈਲਪ ਕਰ ਸਕਦੇ ਹਾਂ, ਨੈਟਵਰਕਿੰਗ ਕਰ ਸਕਦੇ ਹਾਂ, ਇਹਨਾਂ ਦੀ ਕਨੈਕਟੀਵਿਟੀ ਤੁਸੀਂ ਯੂਨੋ ਤੁਸੀਂ ਦੇਖਿਆ ਹੋਣਾ ਸਵਲੀਨ ਜੀ, ਪਿੱਛੇ ਕੋਵਿਡ ਤੋਂ ਬਾਅਦ ਲੋਕ ਕਿਵੇਂ ਡਿਪਰੈਸ਼ਨ 'ਚ ਜਾਣ ਲੱਗ ਗਏ, ਆਪਣੀ ਆਈਸੋਲੇਸ਼ਨ 'ਚ ਕਿਵੇਂ ਗਏ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਜੇ ਅਸੀਂ ਬਾਹਰ ਨਿਕਲਾਂਗੇ, ਇੱਦਾਂ ਵਲੰਟੀਅਰ ਕੰਮ ਕਰਾਂਗੇ, ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਤਾਂ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਇਹ ਬਹੁਤ ਮਤਲਬ ਕਿ ਬੈਨੀਫਿਟ ਰਹਿਣਗੀਆਂ ਸਾਡੀਆਂ ਫੈਮਿਲੀਜ਼ ਨੂੰ
1: ਜੀ। ਤੇ ਵਲੰਟੀਅਰ ਕਰਨ ਨਾਲ ਕਿਸੇ ਬੰਦੇ ਦੀ ਜੌਬ ਤੇ ਜਾਂ ਕਰੀਅਰ ਤੇ ਵੀ ਕੋਈ ਇੰਪੈਕਟ ਪੈਂਦਾ?
0: ਡੈਫੀਨੇਟਲੀ ਦੇਖੋ, ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀਗਾ ਵੀ ਲੀਡਰਸ਼ਿਪ ਸਕਿੱਲ, ਹੁਣ ਜੇ ਤੁਸੀਂ ਜੋਬ ਦੇ ਵਿੱਚ ਤੁਹਾਡੇ ਕੋਲ ਪ੍ਰੈਜੈਂਟੇਸ਼ਨ ਸਕਿੱਲ ਚਾਹੀਦੇ ਆ, ਲੀਡਰਸ਼ਿਪ ਸਕਿੱਲ ਚਾਹੀਦੇ ਆ, ਕਮਿਊਨੀਕੇਸ਼ਨ ਸਕਿੱਲ ਚਾਹੀਦੇ ਆ, ਸੋ ਮੈਂ ਇਸ ਮੇਰੀ ਆਪਣੀ ਥਿੰਕਿੰਗ ਆ ਕਿ ਜਦੋਂ ਅਸੀਂ ਇੱਦਾਂ ਦੀਆਂ ਕਮੇਟੀਆਂ ਦੇ ਵਿੱਚ ਬਹਿੰਦੇ ਹਾਂ, ਸੋਸਾਇਟੀਆਂ 'ਚ ਵਿਤਰਦੇ ਹਾਂ, ਇੱਕ ਦੂਜੇ ਨਾਲ ਗੱਲ ਕਰਦੇ ਹਾਂ, ਸਾਨੂੰ ਲੋਕਾਂ ਤੋਂ ਲਰਨ ਕਰਨ ਦਾ ਮੌਕਾ ਮਿਲਦਾ, ਤੇ ਉਹ ਅਸੀਂ ਸਕਿੱਲ ਆਪਣੀ ਜੋਬ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਪ੍ਰੈਜੈਂਟੇਸ਼ਨ ਸਕਿੱਲ, ਜਿਵੇਂ ਤੁਸੀਂ ਸਪੀਕਰ ਸੀਰੀਜ਼ ਹੈਗੀਆਂ ਹੁਣ ਅਸੀਂ ਇੱਥੇ ਕਰ ਰਹੇ ਹੈਗੇ ਹਾਂ, ਜੈਨਸਰ ਸੈਂਟਰ 'ਚ ਸਾਡੀ ਇੱਕ ਐਸੋਸੀਏਸ਼ਨ ਹੈਗੀ ਆ, ਉਹ ਸਪੀਕਰ ਟੋਸਟਰ ਰੋਸਟਰ ਸੋਰੀ ਸਪੀਕਰ ਰੋਸਟਰ ਸੀਰੀਜ਼ ਕਰ ਰਹੇ ਹਾਂ, ਜਿਨ੍ਹਾਂ ਕੋਲ ਇਹ ਲੈਕ ਸਕਿੱਲ ਹੈਗੇ ਆ,

0: ਸਟੇਜ ਤੇ ਸਟੇਜ ਫੋਬੀਆ ਹੈਗਾ ਉਹ ਆਪਣੇ ਪੋਲਿਸ਼ ਕਰ ਸਕਦੇ ਆ ਪੋਲਿਸ਼ ਕਰਕੇ ਇਹ ਸਕਿੱਲ ਤੁਸੀਂ ਆਪਣੇ ਵਰਕ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਜੀ
1: ਤੂੰ ਸਭ ਅੱਜ ਕੱਲ ਜਦੋਂ ਕੋਈ ਵਲੰਟੀਅਰਿਜ਼ਮ ਕਰਨ ਜਾਂਦਾ ਤੇ ਆਪਣੀ ਫੋਟੋ ਖਿੱਚ ਕੇ ਤੇ ਸੋਸ਼ਲ ਮੀਡੀਆ ਤੇ ਪਾ ਕੇ ਸਾਰਿਆਂ ਨੂੰ ਦੱਸਦਾ ਵੀ ਮੈਂ ਕੁਝ ਕਰਨ ਆਇਆ ਅੱਜ ਤੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵੀ ਸੋਸ਼ਲ ਮੀਡੀਆ ਪੇਜਸ ਬਣੇ ਨੇ ਉਹ ਵੀ ਫੋਟੋਸ ਸ਼ੇਅਰ ਕਰਦੇ ਨੇ ਕਿ ਸਾਡੇ ਨਾਲ ਇੰਨੇ ਲੋਕ ਜੁੜੇ ਨੇ ਕਈ ਵਾਰੀ ਵੇਖਾ ਵੇਖੀ ਚਲੇ ਜਾਂਦੇ ਆ ਆਪਾਂ ਕਿ ਚਲੋ ਸਾਨੂੰ ਇੱਕ ਚੰਗਾ ਐਕਸਪੋਜ਼ਰ ਮਿਲ ਗਿਆ ਤੇ ਬੜੀ ਛੇਤੀ ਲੋਕ ਫਿਰ ਥੱਕ ਜਾਂਦੇ ਨੇ ਬਰਨ ਆਊਟ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ
0: ਬਿਲਕੁਲ ਜਿਵੇਂ ਜੀ ਆਪਣੇ ਮੈਨੂੰ ਨਹੀਂ ਪਤਾ ਵੀ ਇਹ ਆਪਣੀ ਸਾਡੇ ਵਿੱਚ ਕਿੱਥੋਂ ਆਇਆ ਵੀ ਜਦੋਂ ਅਸੀਂ ਵਲੰਟੀਅਰ ਕਰਦੇ ਹਾਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਮੇਰਾ ਵੀ ਇਹ ਪਾਸਟ ਐਕਸਪੀਰੀਅੰਸ ਰਿਹਾ ਵੀ ਜਿਸ ਨੇਬਰਹੁੱਡ ਦੇ ਵਿੱਚ ਅਸੀਂ ਇਵੈਂਟ ਰਨ ਕੀਤੀ ਉਹਦੇ ਨਾਲ ਫੋਟੋ ਖਿਚਾਉਣ ਨੂੰ ਤਾਂ ਅੱਗੇ ਆ ਜਾਣਗੇ ਕਿਉਂਕਿ ਉਹ ਮੀਡੀਆ 'ਚ ਜਾਣੀ ਆ ਪਰ ਜਦੋਂ ਕੋਈ ਕੰਮ ਪਿੱਛੇ ਪਿਆ ਹੈਗਾ ਉਹ ਕੰਮ ਨਹੀਂ ਉਹਨਾਂ ਤੋਂ ਹੋਣਾ ਕੰਮ ਨਾ ਸਾਨੂੰ ਕਹੋ ਹਨਾ ਇਹ ਪਤਾ ਨਹੀਂ ਕਿਉਂ ਸਾਡੇ ਇੱਦਾਂ ਦੀ ਥਿੰਕਿੰਗ ਹੈਗੀ ਆ ਤੇ ਬਣੇ ਵੀ ਆ ਜੇ ਤੁਸੀਂ ਦੇਖਿਆ ਜਾਵੇ ਸਾਰੀ ਐਸੋਸੀਏਸ਼ਨ ਦੇ ਵੈਬ ਪੇਜ ਹੈਗੇ ਆ ਜਦੋਂ ਕੋਈ ਵੀ ਇਵੈਂਟ ਹੁੰਦੀ ਆ ਉਦੋਂ ਫੋਟੋਆਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਉਹ ਪਾਉਂਦੇ ਹੈਗੇ ਆਪਣੇ ਆਪਣੀ ਵੈਬਸਾਈਟ ਦੇ ਉੱਤੇ ਤੇ ਜਿਹਦੇ ਨਾਲ ਉਹ ਕਨੈਕਟਡ ਹੈਗੇ ਆ ਜਾਂਦਾ ਹੈਗਾ ਪਰ ਪਤਾ ਨਹੀਂ ਸਾਨੂੰ ਇਉਂ ਕਿਉਂ ਲੱਗਦਾ ਕਿ ਜੇ ਅਸੀਂ ਹੁਣ ਪ੍ਰੀਮੀਅਰ ਆਈ ਵੀ ਆ ਸਾਡੇ ਕੋਲੇ ਆਪਣੇ ਮੇਅਰ ਆਏ ਵੇ ਆ ਫੋਟੋਆਂ ਖਿਚਾਉਣੀਆਂ ਅਸੀਂ ਕੰਮ ਛੱਡ ਕੇ ਵੀ ਸਾਡੇ ਜਿਹੜੀ ਵਲੰਟੀਅਰ ਆ ਉਧਰ ਨੂੰ ਭੱਜਦੇ ਆ ਬੜੀ ਪ੍ਰੋਬਲਮ ਹੁੰਦੀ ਹੈ ਜਿਵੇਂ ਤੁਸੀਂ ਬੜਾ ਵਧੀਆ ਇਹ ਦੱਸਿਆ ਕਿ ਲੋਕਾਂ ਨੂੰ ਸਾਡੇ ਅਵੇਅਰਨੈਸ ਚਾਹੀਦੀ ਹੈਗੀ ਆ ਵੀ ਮੀਡੀਆ ਤੇ ਜਾਓਗੇ ਦੇਰ ਇਜ਼ ਚੈਨਲ ਪਰ ਇਉਂ ਨਾ ਵੀ ਤੁਸੀਂ ਜਿਹੜਾ ਵਲੰਟੀਅਰ ਕੰਮ ਕਰ ਰਹੇ ਆ ਉਹਨੂੰ ਛੱਡ ਕੇ ਤੁਸੀਂ ਅੱਗੇ ਜਾ ਕੇ ਫੋਟੋਆਂ ਖਿਚਾਓ ਜੇ ਫੋਟੋਆਂ ਖਿਚਾਉਣੀਆਂ ਤਾਂ ਅਸੀਂ ਜਾਣਾ ਵਾ ਕੰਮ ਕਰਨ ਨਹੀਂ ਅਸੀਂ ਕੰਮ ਨਹੀਂ ਕਰਨਾ ਜੀ
1: ਜੇ ਮੈਂ ਯੂਥ ਦੀ ਗੱਲ ਕਰਾਂ ਯੂਥ ਇਸ ਪਾਸੇ ਵੱਲ ਨੂੰ ਬਹੁਤ ਘੱਟ ਆ ਕਿਉਂਕਿ ਉਹ ਇਕਵਿਪਡ ਹੋ ਗਈ ਹੈ ਸੋਸ਼ਲ ਮੀਡੀਆ ਦੇ ਨਾਲ ਫੋਨ ਹੱਥਾਂ 'ਚ ਨੇ ਗੈਜਟਸ ਬੜੇ ਉਹਨਾਂ ਦੇ ਕੋਲ ਨੇ ਉਹ ਛੱਡ ਕੇ ਜਾਣਾ ਪੈਣਾ ਕਿਤੇ ਕੰਮ ਕਰਨ ਨੂੰ ਤੇ ਥੋੜ੍ਹੀ ਸਹਿਜ ਕਿਤੇ ਜਾਂਦੇ ਨਹੀਂ ਪਰ ਯੂਥ ਦੇ ਵਿੱਚ ਜੇ ਐਨਰਜੀ ਦੀ ਗੱਲ ਕਰੀਏ ਤੇ ਪੰਡਾ ਭਰ ਭਰ ਕੇ ਉਹਨਾਂ ਦੇ ਵਿੱਚ ਐਨਰਜੀ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਵਲੰਟੀਅਰਿਜ਼ਮ ਵੱਲ ਲੈ ਕੇ ਆ ਸਕਦੇ ਹਾਂ
0: ਹਾਂਜੀ ਬਿਲਕੁਲ ਯੂਥ ਸਾਡੀ ਹਜੇ ਵੀ ਬੜੀ ਵੀਕਨੈਸ ਆ ਕਿ ਯੂਥ ਜਿਹੜੀ ਵੀ ਸੋਸਾਇਟੀਆਂ ਤੁਸੀਂ ਦੇਖੋਗੇ ਬਣੀਆਂ ਵੀ ਹੈਗੀਆਂ ਮੋਸਟਲੀ ਯੂਥ ਸਾਡੇ ਨਹੀਂ ਹੈਗੇ ਉਹਨਾਂ ਦੇ ਵਿੱਚ ਕਨੈਕਟੀਵਿਟੀ ਚੱਲ ਰਹੀ ਆ ਇਹਨਾਂ ਨੇ ਰਿਕਰੂਟ ਕੀਤਾ ਸੀ ਪਿੱਛੇ ਜੇ ਇੱਕ ਪ੍ਰੋਗਰਾਮ ਇੰਟਰੋਡਿਊਸ ਕੀਤਾ ਸਿਟੀ ਆਫ ਕੈਲਗਰੀ ਨੇ ਜਿਹੜੇ ਕਿ ਹਾਈ ਸਕੂਲ ਆ ਉਹਨਾਂ ਦੇ ਵਿੱਚ ਇਨੀਸ਼ੀਏਟਿਵ ਲਿਆ ਸੀਗਾ ਉਹਨਾਂ ਨੂੰ ਕਹਿੰਦੇ ਸੀਗੇ ਸਪੈਸ਼ਲੀ ਫੀਮੇਲ ਨੂੰ ਅੱਗੇ ਲਿਆਉਣ ਦੀ ਖਾਤਰ ਕੀਤਾ ਸੀਗਾ ਉਹਨਾਂ ਨੂੰ ਉਹਨਾਂ ਨੇ ਕੀਤਾ ਹੈਗਾ ਉਹਨਾਂ ਦਾ ਨਾਂ ਰੱਖਿਆ ਸੀ ਗੋ ਗਰਲਸ ਉਹ ਟਾਈ ਅਪ ਕੀਤਾ ਸੀਗਾ ਇਹਨਾਂ ਨੇ ਆਪਣੇ ਹਾਈ ਸਕੂਲਸ ਤੇ ਨਾਲ ਲਾਇਬ੍ਰੇਰੀ ਤੇ ਨਾਲ ਆਪਣੇ YMCA ਇਹਨਾਂ ਤਿੰਨਾਂ ਦੀ ਕੋਲਾਬਰੇਸ਼ਨ ਨਾਲ ਉਹਨਾਂ ਨੇ ਕੀ ਕੀਤਾ ਯੂਥ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਕਿ ਗਰਲਸ ਨੂੰ ਪਹਿਲਾਂ ਲੈ ਕੇ ਆਈਏ ਉਦੋਂ ਬਾਅਦ ਯੂਥ ਆਫਟਰ ਸਕੂਲ ਪ੍ਰੋਗਰਾਮ ਡਿਜ਼ਾਈਨ ਕੀਤੇ ਉਹਨਾਂ ਲਈ ਸਮ ਡਾਂਸ ਕਲਾਸਿਸ ਆਰਗੇਨਾਈਜ਼ ਕੀਤੀਆਂ ਉਹ ਕੀ ਸੀਗਾ ਜਿਹੜਾ ਗੋ ਗਰਲਸ ਦਾ ਪ੍ਰੋਗਰਾਮ ਆਇਆ ਯੂਥ ਲਈ ਉਹ ਹਰੇਕ ਸਕੂਲ ਦੇ ਵਿੱਚ ਉਹਨਾਂ ਨੂੰ ਅਪਰਚੁਨਿਟੀ ਮਿਲੀ ਕਿ ਉਹਨਾਂ ਨੇ 4-5 ਇੰਸਟ੍ਰਕਟਰ ਇਕੱਠੇ ਕਰਕੇ ਉਹਨਾਂ ਦੀ ਵੈਲ ਬੀਂਗ ਲਈ ਉਹਨਾਂ ਨੂੰ ਫ੍ਰੀ ਕਲਾਸਿਸ ਡਾਂਸ ਕਲਾਸਿਸ ਉਹਨਾਂ ਨੂੰ ਇੰਗੇਜ ਕੀਤਾ ਜੇ ਬਾਲੀਵੁੱਡ ਆ ਬਾਲੀਵੁੱਡ ਦਾ ਇੰਸਟ੍ਰਕਟਰ ਉਹਨਾਂ ਨੇ ਇੱਕ ਹਾਇਰ ਕੀਤਾ ਜੇ ਉਹਨਾਂ ਨੂੰ ਭੰਗੜੇ ਦਾ ਚਾਹੀਦਾ ਸੀਗਾ ਭੰਗੜੇ ਲਈ ਇੱਕ ਇੰਸਟ੍ਰਕਟਰ ਹਾਇਰ ਕੀਤਾ ਜ਼ੂੰਬਾ ਕੋਈ ਹਿਪ ਹੋਪ ਡਾਂਸ ਇੱਦਾਂ ਉਹਨਾਂ ਨੂੰ ਟਰਾਈ ਕੀਤਾ ਉਹਨਾਂ ਨੂੰ ਯੂਥ ਨੂੰ ਅੰਗੇਜ ਕਰਨ ਦੀ ਖਾਤਰ ਵੀ ਜੇ ਤੁਸੀਂ ਇਹਨਾਂ ਨੂੰ ਲਰਨ ਕਰਕੇ ਗਾਂ ਆਪਦੀ ਸਕਿੱਲ ਲੈ ਕੇ ਤੁਸੀਂ ਆਪਣੇ ਨੇਬਰਹੁੱਡ ਦੇ ਵਿੱਚ ਲੈ ਕੇ ਜਾਓ ਯੂਥ ਨੂੰ ਟਾਈ ਅਪ ਕਰੋ ਤਾਂ ਤੁਹਾਡੇ ਲਈ ਆਹ ਗ੍ਰਾਂਟ ਅਵੇਲੇਬਲ ਹੈਗੀ ਆ ਕਰ ਰਹੇ ਆ ਸਿਟੀ ਜੀ ਪਰ ਸਾਡੀ ਜਿਹੜੀ ਆ ਇਸ਼ੂ ਕਿ ਯੂਥ ਨੂੰ ਅਸੀਂ ਅੱਗੇ ਆਉਣ ਹੀ ਨਹੀਂ ਦੇਣਾ ਚਾਹੁੰਦੇ ਕਈ ਗੱਲਾਂ ਦੇ ਵਿੱਚ ਮੈਂ ਉਹ ਦੇਖ ਰਿਹਾ ਮੈਂ ਹੁਣ ਕਈ ਇੱਕ ਦੋ ਸੋਸਾਇਟੀਆਂ ਦੇ ਨਾਲ ਗੱਲ ਕੀਤੀ ਕੈਨ ਬ੍ਰਿੰਗ ਯੂਥ ਕੰਮ ਨਹੀਂ ਕਰਦੇ ਯੂਥ ਇਹ ਨਹੀਂ ਕਰ ਰਹੇ ਪਰ ਜੇ ਅਸੀਂ ਉਹਨਾਂ ਨੂੰ ਹਾਈਲਾਈਟ ਨਹੀਂ ਗਏ ਉਹਨਾਂ ਨੂੰ ਚੁਣਤੀ ਨਹੀਂ ਦਾਂਗੇ ਉਹਨਾਂ ਨੂੰ ਅਸੀਂ ਰਿਵਾਰਡ ਨਹੀਂ ਦੇਵਾਂਗੇ ਜੇ ਉਹ ਕਲੀਨ ਅਪ ਕਰ ਇੱਕ ਛੋਟੀ ਜਿਹੀ ਗੱਲ ਆ ਵੀ ਜੇ ਉਹ ਕਮਿਊਨਿਟੀ ਕਲੀਨ ਅਪ ਕਰ ਰਹੇ ਆ ਵਾਟ ਇਜ਼ ਦਾ ਰਿਵਾਰਡ ਆਦੇ ਗੈਟਿੰਗ ਐਨੀ ਕੋਈ ਉਹਨਾਂ ਨੂੰ ਸਰਟੀਫਿਕੇਟ ਦੇ ਰਹੇ ਵੀ ਐਸੋਸੀਏਸ਼ਨ ਵੱਲੋਂ ਵੀ ਐਪਰੀਸੀਏਸ਼ਨ ਕਿ ਉਹ ਸਰਟੀਫਿਕੇਟ ਜਿਹੜਾ ਉਹ ਜਦੋਂ ਉਹਨਾਂ ਨੇ ਆਪਣੇ ਰੀਅਲ ਵਰਲਡ ਦੇ ਵਿੱਚ ਜੋਬ ਲੈਣੀ ਆ ਉਹ ਉਹਨਾਂ ਦੇ ਕੰਮ ਆਵੇ ਹਨਾ ਇੱਦਾਂ ਦੀਆਂ ਚੀਜ਼ਾਂ ਸਾਨੂੰ ਡਿਫਾਈਨ ਕਰਨ ਦੀ ਜ਼ਰੂਰਤ ਹੈਗੀ ਆ ਜਿਹਦੇ ਨਾਲ ਕਿ ਅਸੀਂ ਯੂਥ ਨੂੰ ਇਸ ਵਲੰਟੀਅਰਿਜ਼ਮ ਦੇ ਵਿੱਚ ਲੈ ਕੇ ਆਈਏ
1: ਤੋ ਸਭ ਤੁਹਾਡੇ ਕੋਲ ਲੰਬਾ ਸਮਾਂ ਆ ਵਲੰਟੀਅਰਿਜ਼ਮ ਦਾ ਐਕਸਪੀਰੀਅੰਸ ਆ ਤੁਹਾਡੇ ਕੋਲ ਤੁਸੀਂ ਕਈ ਆਰਗੇਨਾਈਜੇਸ਼ਨ

0: ਦੇ ਨਾਲ ਜੁੜੇ ਹੋਏ ਆ ਤੇ ਤੁਸੀਂ ਇੱਕ ਇਮੀਗ੍ਰੈਂਟ ਹੋ ਕੇ ਇਸ ਬਗਾਨੇ ਮੁਲਕ ਦੇ ਵਿੱਚ ਇੰਨਾ ਕੰਟਰੀਬਿਊਸ਼ਨ ਆਪਣਾ ਦਿੱਤਾ ਤੁਸੀਂ ਆਪਣੇ ਦੇਖਣ ਤੇ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ
1: ਮੈਂ ਤਾਂ ਇਹ ਕਹਾਂਗਾ ਜੀ ਜਿਹੜੇ ਵੀ ਤੁਸੀਂ ਨੇਬਰਹੁੱਡ ਦੇ ਵਿੱਚ ਰਹਿੰਦੇ ਆ ਉਹਦੇ ਵਿੱਚ ਪਾਰਟ ਬਣੋ ਐਸੋਸੀਏਸ਼ਨ ਦਾ ਕਿਉਂਕਿ ਐਸੋਸੀਏਸ਼ਨ ਜਿਹੜੀ ਹੈ ਕਮਿਊਨਿਟੀ ਐਸੋਸੀਏਸ਼ਨ ਆ ਉਹ ਆਲਵੇਜ਼ ਲੈਕ ਆਫ ਵਲੰਟੀਅਰ ਆ ਤੁਸੀਂ ਦੇਖਦੇ ਆ AGM ਦੇ ਸਾਈਨ ਲੱਗੇ ਆ ਸਾਰੇ ਨੇਬਰਹੁੱਡ ਦੇ ਵਿੱਚ ਵੀ ਆ AGM ਆ AGM ਦੇ ਵਿੱਚ ਅਸੀਂ ਪਹੁੰਚਦੇ ਨਹੀਂ ਗੇ ਫਿਰ ਬਾਅਦ ਵਿੱਚ ਅਸੀਂ ਕੰਪਲੇਂਟ ਕਰਦੇ ਹਾਂ ਕਿ ਸਾਡੇ ਇਸ ਨੇਬਰਹੁੱਡ ਦੇ ਵਿੱਚ ਨੋਇਸ ਦੀ ਪ੍ਰੋਬਲਮ ਆ ਇੱਥੇ ਘਾਹ ਨਹੀਂ ਕੱਟਿਆ ਜਾ ਰਿਹਾ ਇੱਥੇ ਸਟੋਪ ਸਾਈਨ ਦੇ ਉੱਤੇ ਲਾਈਟਾਂ ਨਹੀਂ ਲੱਗੀਆਂ ਕੰਪਲੇਂਟ ਤਾਂ ਅਸੀਂ ਕਰ ਰਹੇ ਹਾਂ ਪਰ ਅਸੀਂ ਉਹ ਕੰਪਲੇਂਟ ਨੂੰ ਕਿਵੇਂ ਰਿਜ਼ੋਲਵ ਕਰਨਾ ਰਿਜ਼ੋਲਵ ਕਿਵੇਂ ਕਰ ਸਕਦੇ ਹਾਂ ਜੇ ਅਸੀਂ ਉਹ ਆਵਾਜ਼ ਅਸੀਂ ਸਿਟੀ ਤੱਕ ਨਹੀਂ ਪਹੁੰਚਾਵਾਂਗੇ ਸਾਡੀ ਅਸੀਂ ਇਕੱਲਾ ਇੱਦਾਂ ਨਹੀਂ ਫੋਨ ਚੱਕ ਕੇ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਠੀਕ ਆ ਇੱਕ ਇਹ ਵੀ ਚੈਨਲ ਹੈਗਾ ਫਿਰ ਉਸ ਤੋਂ ਬਾਅਦ ਜੇ ਅਸੀਂ ਐਸੋਸੀਏਸ਼ਨ ਦਾ ਪਾਰਟ ਹਾਂ ਸਾਡਾ ਸਿਟੀ ਸਾਡੀ ਲਿਸਨ ਕਰੇਗੀ ਅਸੀਂ ਕਾਉਂਸਲਰ ਦੇ ਆਫਿਸ ਵੀ ਮੈਸੇਜ ਪਹੁੰਚਾ ਸਕਦੇ ਹਾਂ ਜੇ ਅਸੀਂ ਯੂਨਾਈਟ ਹਾਂ ਕਰਕੇ ਮੈਸੇਜ ਦੇ ਰਹੇ ਹਾਂ ਤੇ ਉਹ ਜਿਹੜਾ ਆਪਣਾ ਰੈਜ਼ੋਲੂਸ਼ਨ ਆ ਉਹ ਫਾਸਟ ਹੋ ਸਕਦਾ ਮੈਂ ਤਾਂ ਇਹ ਕਹਾਂਗਾ ਜਿੰਨਾ ਵੀ ਆਪਣੇ ਤੁਸੀਂ ਜਿੱਥੇ ਵੀ ਨੇਬਰਹੁੱਡ ਦੇ ਵਿੱਚ ਆ ਪਲੀਜ਼ ਜੁਆਇਨ ਜਿਹੜੀ ਕਮਿਊਨਿਟੀ ਐਸੋਸੀਏਸ਼ਨ ਆ ਜੇ ਤੁਹਾਡੇ ਕੋਲ ਕੋਈ ਹੋਰ ਐਕਸਟਰਾ ਟਾਈਮ ਹੈਗੇ ਆ ਉਹਨਾਂ ਦੇ ਨੈਕਸਟ ਲੈਵਲ ਤੁਸੀਂ ਜਾ ਸਕਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਫੈਡਰੇਸ਼ਨ ਆਫ ਕੈਲਗਰੀ ਉਹ ਵੀ ਵਲੰਟੀਅਰ ਲੱਭ ਰਹੀ ਆ ਦੇਰ ਇਜ਼ ਸੋ ਮੈਨੀ ਯੂਥ ਆਫਟਰ ਸਕੂਲ ਪ੍ਰੋਗਰਾਮ ਆ ਰਾਈਟ ਦੇਰ ਇਜ਼ ਸੋ ਮੈਨੀ ਜੇ ਤੁਸੀਂ ਜੈਨਸਿਸ ਸੈਂਟਰ 'ਚ ਜਾਓ ਉੱਥੇ ਇੱਕ ਸੈਪਰੇਟ ਸੈਕਸ਼ਨ ਬਣਿਆ ਹੋਇਆ ਇਟ ਯੂਜ਼ ਟੂ ਬੀ 1000 ਵੋਇਸਿਸ ਉਹਦਾ ਨੇਮ ਸੀਗਾ ਹੁਣ ਉਹ ਕਮਿਊਨਿਟੀ ਹੱਬ ਆ ਉਹ ਅੰਡਰ ਯੂਨਾਈਟਿਡ ਵੇ ਫੰਡ ਦਿੰਦੀ ਹੈ ਉਹਨਾਂ ਨੂੰ ਵੀ ਤੁਸੀਂ ਇਹ ਕਮਿਊਨਿਟੀ ਨੂੰ ਰਿਲੀਜ਼ ਕਰੋ ਥਰੂ ਦਾ ਡਿਫਰੈਂਟ ਗ੍ਰਾਂਟਸ ਸੋ ਆਪਾਂ ਗ੍ਰਾਂਟ ਵੀ ਲੈ ਸਕਦੇ ਹਾਂ ਆਪਣੇ ਨੇਬਰਹੁੱਡ ਲਈ ਆਪਾਂ ਵਲੰਟੀਅਰ ਵੀ ਕਰ ਸਕਦੇ ਹਾਂ ਦੇ ਸੋ ਮੈਨੀ ਡਿਫਰੈਂਟ ਚੈਨਲਸ ਮੈਂ ਤਾਂ ਇਹ ਕਹਾਂਗਾ ਪਲੀਜ਼ ਡੈਡੀਕੇਟ ਯੂਅਰ ਟਾਈਮ ਦਿਸ ਇਜ਼ ਦਾ ਕੰਟਰੀ ਦਿਸ ਇਜ਼ ਦਾ ਸਿਟੀ ਯੂ ਕੈਨ ਕੰਟਰੀਬਿਊਟ ਟੂ ਵਰਡ
0: ਜੀ ਤੋ ਸਭ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ 'ਚ ਆਏ ਇਸ ਫਰੂਟਫੁੱਲ ਡਿਸਕਸ਼ਨ ਲਈ ਥੈਂਕ ਯੂ ਸੋ ਮੱਚ
1: ਥੈਂਕ ਯੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਇਹ ਸੀ ਜੀ ਸਾਡੀ ਅੱਜ ਦੀ ਗੱਲਬਾਤ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਵੀ ਆਪਣਾ ਫੀਡਬੈਕ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਦੇ ਸਕਦੇ ਹੋ ਮੈਨੂੰ ਸਵਰੀਨ ਕੌਰ ਜਸੜ ਨੂੰ ਇਹ ਗੱਲਬਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ

0: ਹੋਵੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4038701790 4038701790

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ

0: प्रोफेशनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर का दूजा ना आया सुकून ते कैनेडा च घर खरीदना एक वड्डी चुनौती।
2: घर खरीदण तो पहला इत्मीनान नाल किसी प्रोफेशनल दी सलाह जरूर लाओ।
1: वधिया घर खरीदना, पैसे बचाने ने, सिरदर्दी तो भी बचना ते याद कर लो एक नाम मनदीप सिंगल।
2: सिर्फ घर खरीदण ले ही नहीं बल्कि वेचना भी होवे ता बिल्कुल सही सलाह देणगे मनदीप सिंगल।
1: घर खरीदण ते वेचण लई मैक्सवेल सेंट्रल दे नाल काम करदे मनदीप सिंगल देणगे वधिया सलाह ते प्रोफेशनल सर्विस।
2: भरोसेयोग रियल्टर मनदीप सिंह गिल दा नंबर नोट करो 403-617-1868।
1: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उना दी वेबसाइट mandeep.realtor।
2: मैक्सवेल सेंट्रल दे रियल्टर मनदीप सिंह गिल 403-617-1868।
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 15 ਸਤੰਬਰ ਹੈ ਜੀ, ਤੇ 10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਤੇ ਭਾਰਤ ਦੀ ਰਾਜਨੀਤੀ ਦੀ। ਰਾਜਨੀਤੀ ਸਿਰਫ ਸਰਕਾਰਾਂ ਬਣਾਉਣ ਜਾਂ ਸਰਕਾਰਾਂ ਡਿੱਗਣ ਤੱਕ ਨਹੀਂ ਹੁੰਦੀ, ਸਗੋਂ ਸਾਡੇ ਅੱਜ ਤੇ ਕੱਲ ਦਾ ਫੈਸਲਾ ਵੀ ਕਰਦੀ ਹੈ। ਪੰਜਾਬ ਦੀਆਂ ਗਲੀਆਂ ਤੋਂ ਲੈ ਕੇ ਦਿੱਲੀ ਦੇ ਸਿਆਸੀ ਗਲਿਆਰਿਆਂ ਤੱਕ ਕਿਹੜੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਹੜੇ ਫੈਸਲੇ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਨੇ, ਇਸ ਸਾਰਿਆਂ ਬਾਬਤ ਗੱਲਬਾਤ ਕਰਾਂਗੇ ਅਸੀਂ ਜਤਿੰਦਰ ਪੰਨੂ ਜੀ ਦੇ ਨਾਲ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਵੀ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸਵਰੀਨ ਸਤਿ ਸ੍ਰੀ ਅਕਾਲ ਜੀ
0: ਜੀ ਪੰਨੂ ਸਾਹਿਬ ਵਾਹਵਾ ਦਿਨ ਹੋ ਗਏ ਅਸੀਂ ਪੰਜਾਬ 'ਚ ਕਾਂਗਰਸੀਆਂ ਦੀ ਗੱਲ ਨਹੀਂ ਕੀਤੀ ਤੇ ਅੱਜ ਫਿਰ ਕਾਂਗਰਸੀਆਂ ਤੋਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਚਿਨ ਪਾਇਲਟ ਦੀ ਐਂਟਰੀ ਹੋਈ ਤੇ ਉਹਦੇ ਤੋਂ ਬਾਅਦ ਤਸਵੀਰਾਂ ਥੋੜੀਆਂ ਜਿਹੀਆਂ ਵੱਖਰੀਆਂ ਨਜ਼ਰ ਆਈਆਂ ਜਿਹੜੇ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਇੱਕ ਦੂਜੇ ਨੂੰ ਵੇਖ ਨਹੀਂ ਸੀ ਸਿਖਾਉਂਦੇ ਉਹਨਾਂ ਦੀਆਂ ਇਕੱਠੀਆਂ ਦੀਆਂ ਤਸਵੀਰਾਂ ਨਜ਼ਰ ਆਈਆਂ ਤੇ ਹੁਣ ਹਾਲ ਹੀ ਦੇ ਵਿੱਚ ਇਹਨਾਂ ਨੇ ਇਕੱਠਿਆਂ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਮੁਜ਼ਾਹਰਾ ਵੀ ਕੀਤਾ ਤਸਵੀਰਾਂ ਤੋਂ ਇੱਦਾਂ ਲੱਗਦਾ ਕਿ ਜਿੱਦਾਂ ਏਕਾ ਜਿਹਾ ਹੋ ਗਿਆ ਜੀ ਇਹਨਾਂ ਦਾ ਬਾਕੀ ਗਰਾਊਂਡ ਰਿਐਲਿਟੀ ਤੁਸੀਂ ਦੱਸ ਦਿਓ ਜੀ
1: ਇੰਨੀ ਗੱਲ ਤਾਂ ਇਹ ਆ ਕਿ ਕੱਲ ਇੱਕ ਬੰਦੇ ਨੇ ਬੜੇ ਵਧੀਆ ਕਮੈਂਟਸ ਕੀਤੇ ਉਹ ਕਹਿੰਦਾ ਕਾਂਗਰਸ ਪਾਰਟੀ ਦੀ ਬੇੜੀ ਇਸ ਵੇਲੇ ਮੰਝ ਤਾਰ ਚਾ ਬੜੇ ਵੱਡੇ ਘੁੰਮਣ ਘੇਰੀ ਚ ਫਸੀ ਆ ਤੇ ਡਿੱਕੋ ਡੋਲੇ ਖਾਂਦੀ ਹੈ ਜਦੋਂ ਡਿੱਕੋ ਡੋਲੇ ਖਾਂਦੀ ਹੋਵੇ ਬੇੜੀ ਡੁੱਬ ਜਾਣ ਦਾ ਖਤਰਾ ਹੋਵੇ ਇਹ ਕਾਂਗਰਸੀਆਂ ਦੀ ਹਾਈ ਕਮਾਂਡ ਬੜੀ ਸਿਆਣੀ ਹੈ ਇਹਨਾਂ ਨੂੰ ਬੇੜੀ ਸੰਭਾਲਣ ਵਾਸਤੇ ਮਲਾਹ ਭੇਜਣਾ ਚਾਹੀਦਾ ਸੀ ਇਹਨਾਂ ਮਲਾਹ ਦੇ ਬਜਾਏ ਪਾਇਲਟ ਭੇਜਤਾ ਪਾਇਲਟ ਕਿੱਦਾਂ ਬੇੜੀ ਸੰਭਾਲੂ ਉਹ ਤਾਂ ਜਾਇਜ਼ ਸੰਭਾਲ ਸਕਦਾ ਇਹ ਤਾਂ ਗੱਲਾਂ ਹਾਸੇ ਦੀਆਂ ਚੋਭਾਂ ਡੰਗ ਚੱਲਦੇ ਰਹਿੰਦੇ ਦੂਜੀ ਗੱਲ ਇਹ ਆ ਕਿ ਸਚਿਨ ਪਾਇਲਟ ਆਇਆ ਜਿਹੜਾ ਆਪਣੇ ਰਾਜਸਥਾਨ ਦੇ ਵਿੱਚ ਕਾਂਗਰਸ ਦਾ ਪੱਠਾ ਬਿਠਾਉਣ ਵਾਲਾ ਚੰਗੇ ਭਲੀ ਇਹਨਾਂ ਦੀ ਸਰਕਾਰ ਚੱਲਦੀ ਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਹ ਉਹਦੇ ਨਾਲ ਡਿਪਟੀ ਮੁੱਖ ਮੰਤਰੀ ਹੁੰਦਾ ਸੀ ਨਾਲ ਕਾਂਗਰਸ ਦਾ ਪ੍ਰਧਾਨ ਵੀ ਉੱਥੇ ਹੋ ਸੀ ਇਹਨੇ ਰੇਟਕਾ ਪਾਇਆ ਕਿ ਮੈਂ ਹੀ ਮੁੱਖ ਮੰਤਰੀ ਬਣਨਾ 23 ਬੰਦੇ ਤੋੜ ਕੇ ਤੇ ਹਰਿਆਣੇ ਚ ਜਾ ਕੇ ਲੁੱਕ ਗਿਆ ਇੱਕ ਹੋਟਲ ਚ ਰਾਜਸਥਾਨ ਦੀ ਸਰਕਾਰ ਨੇ ਇਹਦੇ ਕੋਲ ਇੱਕ ਆਈ ਜੀ ਭੇਜਿਆ ਗੱਲ ਕਰਨ ਵਾਸਤੇ ਤੇ ਹਰਿਆਣੇ ਚ ਭਾਜਪਾ ਦੀ ਸਰਕਾਰ ਆ ਉਹਨਾਂ ਦਾ ਇੱਕ ਠੰਡ ਦਾ ਉੱਥੇ ਖੜਾ ਸੀ ਉਹਨੇ ਆਈ ਜੀ ਨੂੰ ਨੀ ਵੜਨ ਦਿੱਤਾ ਇਹਦਾ ਮਤਲਬ ਹਰਿਆਣੇ ਦਾ ਥਾਣੇਦਾਰ ਰਾਜਸਥਾਨ ਦੇ ਆਈ ਜੀ ਤੋਂ ਵੱਡਾ ਹੋ ਗਿਆ ਇਹ ਉੱਥੇ ਕਈ ਦਿਨ ਬੈਠਾ ਰਿਹਾ ਦਿੱਲੀ ਨਾਲ ਦੀ ਗੱਲ ਚੱਲਦੀ ਰਹੀ

0: ਭਾਜਪਾ ਵਾਲਿਆਂ ਨਾਲ ਕਿ ਇੰਨੇ ਬੰਦੇ ਤੁਹਾਡੇ ਇੰਨੇ ਮੇਰੇ ਤੇ ਰਲਾ ਕੇ ਸਰਕਾਰ ਬਣਾ ਲਈਏ, ਇਹਨਾਂ ਨੂੰ 10 ਕੁ ਬੰਦੇ ਹੋਰ ਚਾਹੀਦੇ ਸੀ। ਝਾਕ ਸੀ ਟੁੱਟ ਕੇ ਆ ਜਾਣਗੇ ਬੰਦੇ, ਟੁੱਟੇ ਨਾ। ਕਾਂਗਰਸ ਦੀ ਸਰਕਾਰ ਚੱਲਦੀ ਰਹੀ, ਇਹ ਆਪਣੇ ਬਣਾ ਨਾ ਸਕੇ। ਮੁੜ ਕੇ ਫਿਰ ਇਹ ਰਾਜਸਥਾਨ ਚਲਾ ਗਿਆ, ਕਹਿੰਦੇ ਲੌਟ ਕੇ ਬੁੱਧੂ ਘਰ ਕੋ ਆਏ। ਸੱਚੇ ਨੂੰ ਉੱਥੇ ਵਾਪਸ ਚਲਾ ਗਿਆ ਰਾਜਸਥਾਨ, ਪਰ ਜਾਣ ਤੱਕ ਨਵਾਂ ਕੰਮ ਇਹ ਹੋ ਗਿਆ। ਇਹਦੇ ਕੋਲ ਰਾਜਸਥਾਨ ਕਾਂਗਰਸ ਦੀ ਪ੍ਰਧਾਨਗੀ ਸੀ, ਉਹ ਵੀ ਉਹਨਾਂ ਨੇ ਖੋਲੀ। ਇਹ ਡਿਪਟੀ ਮੁੱਖ ਮੰਤਰੀ ਹੁੰਦਾ ਸੀ, ਉਹ ਵੀ ਅਹੁਦਾ ਇਹਨਾਂ ਨੇ ਖੋਲਿਆ। ਕਾਂਗਰਸ ਪਾਰਟੀ ਨੇ ਆਖਿਆ ਤੂੰ ਏਦਾਂ ਠੀਕ ਹੈ, ਫਿਰ ਖਾਲੀ ਹੱਥੇ ਇਕੱਲਾ ਫਿਰਦਾ ਸੀ। ਚੋਣ ਲੜੀ, ਚਲੋ ਫਿਰ ਜਿੱਤ ਗਿਆ। ਹੁਣ ਲੜਾਈ ਪੰਜਾਬ ਦੀ ਨਹੀਂ ਲੜ ਰਿਹਾ, ਇਹ ਲੜਾਈ ਅਸਲ ਚ ਰਾਜਸਥਾਨ ਦੀ ਲੜ ਰਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਚ ਜੇ ਕਿਤੇ ਦਲ ਲੱਗ ਜੇ, ਜੇ ਲੱਗ ਜੇ, ਸੱਚੀਮੁੱਚ ਜੇ ਲੱਗ ਜੇ ਤੇ ਮੁੱਖ ਮੰਤਰੀ ਬਣ ਸਕੋ। ਇੱਥੇ ਆਇਆ ਆਉਣ ਤੋਂ ਪਹਿਲਾਂ ਅਜੇ ਉਹਨੇ ਮੀਟਿੰਗ ਤੇ ਕੋਈ ਕੀਤੀ ਨੀ, ਇੱਕ ਇੱਕ ਦੋ ਜਣਿਆਂ ਨੂੰ ਵੈਸੇ ਹੀ ਮਿਲਿਆ ਤੇ ਪ੍ਰੈਸ ਕਾਨਫਰੰਸ ਇਹਨੇ ਪਹਿਲਾਂ ਕਰਤੀ ਕਿ ਇੱਥੇ ਕਾਂਗਰਸ ਦੀ ਪ੍ਰਧਾਨਗੀ ਜਿਹੜਾ ਮੁੱਦਾ ਉਹਦੇ ਵਿੱਚ ਕੋਈ ਚੇਂਜ ਆਉਣੀ ਨੀ। ਅਮਰਿੰਦਰ ਸਿੰਘ ਰਾਜਾ ਬਣੇ ਪ੍ਰਧਾਨ ਆ ਤੇ ਉਹ ਰਹੇਗਾ, ਉਹ ਨੀ ਅਸੀਂ ਬਦਲਣਾ। ਤੂੰ 2-4 ਮੀਟਿੰਗਾਂ ਕਰਾ, ਉਹਦੇ ਬਾਅਦ ਜੋ ਹਾਲਾਤ ਹੋਣਗੇ ਤੂੰ ਉਹਦੇ ਮੁਤਾਬਕ ਬਿਆਨ ਦੇਣਾ ਦੇ ਦੀ। ਆਉਣ ਤੋਂ ਪਹਿਲਾਂ ਬਿਆਨ ਦੇ ਤਾ ਕਾਂਗਰਸੀਆਂ ਚ ਰੋਸ ਸ਼ੁਰੂ ਹੋ ਗਿਆ ਕਿ ਇਹ ਤਾਂ ਪਹਿਲਾਂ ਉਹਦੇ ਪੱਖ ਚ ਖਲੋ ਗਏ। ਹੁਣ ਉਹ ਜਦੋਂ ਇੱਥੇ ਆਇਆ ਤੇ ਧੜੇ ਤਾਂ ਦੋਵੇਂ ਤੁਰ ਪਏ ਦੇ ਨਾਲ ਤੋਰ ਲੈਣੇ ਸੀ ਇਹਨੇ, ਕਿਉਂਕਿ ਹਾਈਕਮਾਂਡ ਦਾ ਹੁਕਮ ਸੀ। ਕੱਲ ਇਹਨਾਂ ਨੇ ਚੰਡੀਗੜ੍ਹ ਚ ਮੁਜ਼ਾਹਰਾ ਕੀਤਾ, ਮੁਜ਼ਾਹਰਾ ਤਗੜਾ ਸੀਗਾ, ਸਾਰੇ ਲੀਡਰ ਆਏ ਤੇ ਆਪੋ ਆਪਣੇ ਬੰਦੇ ਵੀ ਉਹਨਾਂ ਨੇ ਸਾਰਿਆਂ ਨੇ ਸੱਦ ਲਏ। ਪਰ ਆਪੋ ਆਪਣੇ ਬੰਦੇ ਸੱਦਣ ਤੋਂ ਬਾਅਦ ਜਦੋਂ ਸਟੇਜ ਤੇ ਬੈਠੇ ਸੀ, ਇਹਦੇ ਇੱਕ ਪਾਸੇ ਖੱਬੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠਾ ਸੀ ਪੰਜਾਬ ਦਾ ਪ੍ਰਧਾਨ, ਤੇ ਸੱਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੈਠਾ ਸੀ। ਇਹ ਉਹਨਾਂ ਦੋਵਾਂ ਦੇ ਵਿਚਾਲੇ ਇੱਕ ਦੋ ਵਾਰੀ ਇਹਨੇ ਜਦੋਂ ਕੋਸ਼ਿਸ਼ ਕੀਤੀ ਉਦੋਂ ਇਹ ਬੋਲਣ ਲੱਗੇ ਤੇ ਦੋਵੇਂ ਧਿਆਨ ਖਿੱਚ, ਉਦੋਂ ਫੋਟੋ ਸਿੱਧੀ ਆ ਜਾਂਦੀ ਸੀ ਕਿ ਤਿੰਨੇ ਇੱਕ ਦੂਜੇ ਨਾਲ ਗੱਲ ਕਰਦੇ ਪਏ। ਉਦਾਂ ਸਾਰਾ ਸਮਾਂ ਮੀਡੀਆ ਵਾਲੇ ਡਿੱਗਦੇ ਰਹੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚੰਨੀ ਆਪੋ ਚ ਹੱਥ ਕਦੋਂ ਮਿਲਾਉਂਦੇ, ਮਿਲਾਉਂਦੇ ਕਿ ਨਹੀਂ ਮਿਲਾਉਂਦੇ। ਇਹੋ ਵੇਖਦੇ ਰਹੇ ਕਿ ਆਪੋ ਚ ਗੱਲ ਕਰਦੇ ਆਈ, ਕੋਈ ਫੋਟੋ ਖਿੱਚ ਲਈ, ਉਹਨਾਂ ਨੇ ਕੋਈ ਗੱਲ ਨੀ ਕੀਤੀ, ਨਾ ਹੱਥ ਮਿਲਾਏ ਨਾ ਅੱਖ ਮਿਲਾਈ, ਤੇ ਫਾਇਦਾ ਕੀ ਨਿਕਲਿਆ। ਮੁਜ਼ਾਹਰਾ ਇਹਨਾਂ ਨੇ ਕੀਤਾ, ਉਹ ਰੋਕਣਾ ਦਾ ਚੰਡੀਗੜ੍ਹ ਦੀ ਪੁਲਿਸ ਦੀ ਜ਼ਿੰਮੇਵਾਰੀ ਨੀ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਨੀ, ਚੰਡੀਗੜ੍ਹ ਸ਼ਹਿਰ ਹੋਣ ਕਰਕੇ ਜ਼ਿੰਮੇਵਾਰੀ ਤੇ ਉਹਨਾਂ ਦੀ ਹੁੰਦੀ। ਉਹਨਾਂ ਨੇ ਰੋਕ ਲਿਆ, ਇਹਨਾਂ ਨੂੰ ਫੜ ਕੇ ਲੈ ਗਏ ਪਾਣੀ ਦੀਆਂ ਤੇ ਧਾਰਾਂ ਮਾਰੀਆਂ, ਚੰਗੀ ਤਰ੍ਹਾਂ ਭਿਉਂ ਲਿਆ, ਮੁੜ ਕੇ ਫੜ ਕੇ ਥਾਣੇ ਲੈ ਗਏ, ਘੰਟੇ ਬਾਅਦ ਛੱਡਤਾ। ਉਹ ਤਾਂ ਸਾਰੀ ਰਸਮੀ ਕਾਰਵਾਈ ਹੈ, ਪਰ ਜਿਹੜੇ ਕੰਮ ਇਹ ਆਇਆ ਸੀ ਉਹ ਕੰਮ ਅਜੇ ਹੋ ਨੀ ਸਕਿਆ, ਥੋੜੇ ਚਿਰ ਕੋਸ਼ਿਸ਼ਾਂ ਤੋਂ ਬਾਅਦ ਹੋ ਜਾਂਦੇ। ਪਤਾ ਨੀ ਹਾਲ ਦੀ ਘੜੀ ਗੱਡੀ ਉੱਥੇ ਦੀ ਉੱਥੇ ਖੜੀ ਹੈ
1: ਜੀ। ਪੰਸੋ, ਪਿਛਲੇ 2 ਦਿਨਾਂ ਤੋਂ ਦੁਬਈ ਲਈ ਫਲਾਈਟਸ ਜਿਹੜੀਆਂ ਨੇ ਉਹ 24-24 ਘੰਟੇ ਲੇਟ ਹੋ ਰਹੀਆਂ ਨੇ, ਸਪਾਈਸ ਜੈਟ ਦੀਆਂ ਮੁਸਾਫਰ ਕਾਫੀ ਰੌਲਾ ਇਸ ਨੂੰ ਲੈ ਕੇ ਪਾ ਰਹੇ ਨੇ, ਇਹਦਾ ਇਹ ਪਿੱਛੇ ਕੀ ਕਾਰਨ ਹੈ ਜੀ?
0: ਇਹ ਸੁਣੀ ਜੀ ਹੁੰਦਾ ਹੈ ਕਿ ਜਿੰਨੇ ਜਹਾਜ਼ ਆ ਉਨੇ ਪਾਇਲਟ ਨਹੀਂ ਰੱਖੇ ਜਾਂਦੇ, ਪਾਇਲਟ ਉਹਨਾਂ ਤੋਂ ਤਕਰੀਬਨ 3-4 ਗੁਣੇ ਰੱਖਣੇ ਪੈਂਦੇ। ਇਸ ਕਰਕੇ ਜਿਹੜਾ ਪਾਇਲਟ 10 ਘੰਟੇ ਚੱਲ ਕੇ ਗਿਆ, ਜਾਂਦਿਆਂ ਸਾਰ ਉਹ ਵਾਪਸ ਨਹੀਂ ਆ ਸਕਦਾ, ਉਹਨੇ ਉੱਥੇ ਰੁਕਣਾ, ਦੂਜੀ ਫਲਾਈਟ ਲੈ ਕੇ ਉਹ ਆਊਗਾ। ਜੇ ਉੱਥੇ ਰੁਕਿਆ 10 ਘੰਟੇ, ਕਿਉਂਕਿ ਘਰ ਤੋਂ ਬਾਹਰ ਹੈ, ਉਹ ਵੀ ਡਿਊਟੀ ਚ ਗਿਣਿਆ ਜਾਂਦਾ, ਤੇ ਮੁੜ ਕੇ ਅਗਲੀ ਡਿਊਟੀ, ਯਾਨੀ ਡਿਊਟੀਆਂ ਦੋ ਕਰਦਾ, ਇੱਕ 10 ਘੰਟੇ ਜਾਣ ਦੀ ਤੇ ਇੱਕ 10 ਘੰਟੇ ਆਉਣ ਦੀ, ਤੇ ਇੱਕ ਤੇ 10 ਘੰਟੇ ਰੈਸਟ ਦੀ, ਉਹ ਵੀ ਗਿਣੇਗੀ। 2 ਡਿਊਟੀਆਂ ਕਰਕੇ 3 ਗਿਣੀਆਂ ਜਾਂਦੀਆਂ, ਫਿਰ ਬਾਕੀ ਸਮਾਂ ਉਹਦੇ ਵਾਲੀ ਮਸ਼ੀਨ ਨੂੰ ਕੌਣ ਉਡਾਵੇਗਾ। ਇਸ ਤਰ੍ਹਾਂ ਲੀਵਰ ਰੱਖੇ ਹੁੰਦੇ ਨੇ, ਉਹ ਰੱਖਣੇ ਜ਼ਰੂਰੀ ਸਮਝੇ ਜਾਂਦੇ, ਸਾਰੀਆਂ ਏਅਰਲਾਈਨਾਂ ਵਾਸਤੇ ਜ਼ਰੂਰੀ ਹੁੰਦਾ। ਸਾਡੇ ਭਾਰਤ ਵਿੱਚ ਇਹਨਾਂ ਗੱਲਾਂ ਨੂੰ ਕੋਈ ਵੇਖਦਾ ਹੀ ਨਹੀਂ। ਪਿਛਲੇ ਸਾਲ ਇੱਕ ਵਾਰੀ ਰੌਲਾ ਪਿਆ ਸੀ ਕਿ ਕੁਝ ਏਅਰਲਾਈਨਾਂ ਨੇ ਜਿਹੜੀ ਬਹੁਤ ਘੱਟ ਪਾਇਲਟ ਰੱਖ ਕੇ ਤੇ ਕੰਮ ਸਾਰਦੀਆਂ, ਫਲਾਈਟਾਂ ਵੀ ਵਧਾਈ ਜਾਂਦੀਆਂ, ਉੱਪਰ ਪਹੁੰਚ ਕਰਕੇ ਏਅਰ ਇੰਡੀਆ ਦੀਆਂ ਫਲਾਈਟਾਂ ਵੀ ਖੋਲ ਲੈਂਦੇ ਆ, ਉਹਨੂੰ ਪਾਸੇ ਕਰਕੇ ਤੇ ਉਹਦੇ ਰੂਟ ਤੇ ਕਹਿੰਦੇ ਅਸੀਂ ਜਹਾਜ਼ ਲਵਾਂਗੇ, ਜਹਾਜ਼ ਵੀ ਨਵੇਂ ਲੈ ਲੈਂਦੇ ਆ, ਪਰ ਪਾਇਲਟ ਭਰਤੀ ਨਹੀਂ ਕਰਦੇ। ਉਹਨਾਂ ਨੂੰ ਕਹੀ ਜਾਂਦੇ ਓਵਰ ਟਾਈਮ ਕਰੋ। ਪਿਛਲੇ 1 ਮਹੀਨੇ ਚ 5 ਜਾਂ 6 ਮੌਕੇ ਇਹੋ ਜਿਹੇ ਆਏ ਆ ਜਦੋਂ ਇਹਨਾਂ ਪ੍ਰਾਈਵੇਟ ਏਅਰਲਾਈਨਾਂ ਦੇ ਜੋ ਪਾਇਲਟ ਆ ਉਹਨਾਂ ਨੇ ਵੀ ਤੇ ਏਅਰ ਇੰਡੀਆ ਵਾਲਿਆਂ ਨੇ ਵੀ ਅੱਧ ਵਿਚਾਲੇ ਜਾ ਕੇ ਕਹਿ ਤਾ ਕਿਸੇ ਏਅਰਪੋਰਟ ਤੇ।

0: ਵਿਆਹ ਖੜਾ ਜੀ ਜਹਾਜ਼ ਆਪਾਂ ਚੱਲੇ ਆ ਡਿਊਟੀ ਟਾਈਮ ਤੋਂ ਵੱਧ ਪਹਿਲੇ ਹੋ ਗਿਆ ਤੇ ਆਪਾਂ ਹੁਣ ਡਿਊਟੀ ਨੀ ਜੇ ਕਰਨੀ। ਉਹ ਤੁਰ ਗਏ ਫਿਰ 4-5-6 ਘੰਟੇ ਬਾਅਦ ਦਿੱਲੀ ਤੋਂ ਜਿਹੜਾ ਇੱਕ ਸਪੇਅਰ ਪਾਇਲਟ ਆ ਰਿਲੀਵਰ ਉਹ ਲਿਆਂਦਾ ਗਿਆ ਤੇ ਲਿਆ ਕੇ ਉਹ ਜਹਾਜ਼ ਉਡਾਇਆ ਤੇ ਮੁਸਾਫ਼ਰ ਤੇ 8-10 ਘੰਟੇ ਉੱਥੇ ਫਸੇ ਰਹੇ। ਇਹ ਕੰਮ ਇਹਨਾਂ ਸਾਰਿਆਂ ਚ ਹੁੰਦਾ। ਅਜੇ 3 ਦਿਨ ਪਹਿਲਾਂ ਦੀ ਗੱਲ ਹੈ, ਇੱਕ ਥਾਂ ਤੇ ਇੱਕ ਲਾਈਟ ਆਈ ਵਾਰਾਣਸੀ ਦੀ ਗੱਲ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਚੋਣ ਹਲਕਾ ਆ ਕੇ ਉੱਥੇ ਜਿਹੜਾ ਪਾਇਲਟ ਸੀ ਉਹ ਉਤਰ ਗਿਆ, ਜਿਹੜਾ ਦੂਸਰਾ ਪਾਇਲਟ ਆਇਆ ਸੀ ਉਹਨੇ ਆਉਂਦਾ ਸਾਹ ਕਿਹਾ ਤਾਂ ਮੈਂ ਤੈਨੂੰ ਜਹਾਜ਼ ਉਡਾਉਣਾ। ਇਹਨਾਂ ਪੁੱਛਿਆ ਕਿਉਂ, ਕਹਿੰਦਾ ਮੇਰਾ ਸਰੀਰ ਨੀ ਠੀਕ। ਜੇ ਸਰੀਰ ਨੀ ਠੀਕ ਤੇ ਇਹਨਾਂ ਨੂੰ ਇੱਕ ਅੱਧਾ ਪਾਇਲਟ ਤੇ ਉੱਥੇ ਏਅਰਪੋਰਟ ਤੇ ਰੱਖਣਾ ਚਾਹੀਦਾ ਜਿਹੜਾ ਲੋੜ ਪੈਣ ਤੇ ਉਸ ਬਿਮਾਰ ਪਾਇਲਟ ਦੀ ਥਾਂ ਤੇ ਜਹਾਜ਼ ਉਡਾ ਸਕੇ। ਇਹਨਾਂ ਕੋਈ ਪ੍ਰਬੰਧ ਨੀ ਕੀਤਾ ਤੇ ਕਈ ਘੰਟੇ ਫਲਾਈਟ ਉੱਥੇ ਰੁਕੀ ਰਹੀ ਤੇ ਰੋਕਣ ਨਾਰੇ ਮਾਰਦੇ ਰਹੇ। ਆਹ ਪਿਛਲੇ 1 ਹਫਤੇ ਦੇ ਵਿੱਚ 5 ਦਿਨ ਇਹੋ ਜਿਹੇ ਆ, ਜਦੋਂ ਲੁਧਿਆਣੇ ਦੇ ਲਾਗੇ ਜਿਹੜਾ ਹਲਵਾਰਾ ਏਅਰਪੋਰਟ ਪਹਿਲਾਂ ਏਅਰਫੋਰਸ ਦਾ ਹੁੰਦਾ ਸੀ, ਫਿਰ ਉਹਨੂੰ ਡੋਮੈਸਟਿਕ ਵਾਸਤੇ ਯਾਨੀ ਆਮ ਸਿਵਲ ਦੇ ਮੁਸਾਫਰਾਂ ਵਾਸਤੇ ਵਰਤਣਾ ਸ਼ੁਰੂ ਕੀਤਾ। 5 ਦਿਨ ਲਗਾਤਾਰ ਲੋਕ ਜਾਂਦੇ ਰਹੇ ਏਅਰਪੋਰਟ ਤੇ, 2-2, 3-3, 4-4 ਘੰਟੇ ਉਡੀਕ ਕੇ ਮੁੜ ਆਉਂਦੇ ਰਹੇ। ਫਲਾਈਟ ਨੀ ਆਈ, ਰੋਜ਼ ਹੀ ਸੁਨੇਹਾ ਮਿਲ ਜਾਂਦਾ ਸੀ ਕਿ ਇਹ ਤਾਂ ਜੀ ਫਲਾਈਟ ਅੱਜ ਨਹੀਂ ਆ ਸਕਣੀ, ਹੁਣ ਕੱਲ ਹੈ। ਉਹ ਕਹਿੰਦੇ ਜੇ ਫਲਾਈਟਾਂ ਜਾਣੀਆਂ ਨੀ ਤੇ ਸਾਨੂੰ ਟਿਕਟਾਂ ਕੱਟ ਕੇ ਪੈਸੇ ਲੈ ਕੇ ਖੱਜਲ ਖੁਆਰ ਕਿਉਂ ਕਰਦੇ। ਮੈਨੂੰ ਏਦਾਂ ਦਾ ਤਜਰਬਾ 2 ਵਾਰੀ ਅੰਮ੍ਰਿਤਸਰ ਹੋਇਆ ਸੀ, ਮੈਂ ਆਪ ਫਲਾਈਟ ਤੇ ਨਹੀਂ ਸੀ ਚੜ੍ਹਦਾ, ਕਿਸੇ ਨੂੰ ਚੜ੍ਹਾਉਣ ਗਿਆ ਸੀ, ਸਾਰਾ ਕੁਝ ਹੋ ਗਿਆ, ਬੋਰਡਿੰਗ ਪਾਸ ਦੇ ਦਿੱਤੇ ਤੇ ਜਦੋਂ ਉਹਨਾਂ ਨੇ ਮੁਸਾਫਰਾਂ ਨੇ ਚੜ੍ਹਨਾ ਸੀ ਜਹਾਜ਼ ਵਾਲੇ ਪਾਸੇ ਬੈਗ ਲੈ ਕੇ ਤਿਆਰ ਖੜੇ ਸੀ, ਜਹਾਜ਼ ਸ੍ਰੀਨਗਰ ਤੋਰਦਿਆ ਸੀ, ਉਹਨੇ 35-40 ਮਿੰਟ ਚ ਅੰਮ੍ਰਿਤਸਰ ਆਉਣਾ ਸੀ। ਅਚਾਨਕ ਨਵਾਂ ਮੈਸੇਜ ਫਲੈਸ਼ ਹੋ ਗਿਆ ਕਿ ਫਲਾਈਟ ਕਿਸੇ ਕਾਰਨ ਕਰਕੇ ਓਵਰ ਫਲਾਈ ਕਰਕੇ ਸਿੱਧੀ ਦਿੱਲੀ ਨੂੰ ਚਲੀ ਗਈ ਹੈ, ਅੱਜ ਤੁਹਾਡੀ ਫਲਾਈਟ ਨਹੀਂ ਜਾਣੀ। ਨਹੀਂ ਜਾਣੀ ਤੇ ਲੋਕ ਕੀ ਕਰਨ, ਕੁਛ ਲੋਕਾਂ ਦੀ ਮਜਬੂਰੀ ਹੁੰਦੀ ਉਸੇ ਦਿਨ ਜਾਣਾ, ਉਹਨਾਂ ਫਲਾਈਟ ਬੁੱਕ ਰਹਿ ਹੁੰਦੀ ਹੈ। ਇਹ ਕੰਮ ਹੁਣ ਜਦੋਂ ਸਪਾਈਸ ਜੈਟ ਦੀਆਂ 2 ਫਲਾਈਟਸ ਲਗਾਤਾਰ 2 ਦਿਨ 24-24 ਘੰਟੇ ਲੇਟ ਗਈਆਂ, ਉਹਨਾਂ ਮੁਸਾਫਰਾਂ ਵਾਸਤੇ ਪ੍ਰਬੰਧ ਵੀ ਕੋਈ ਨੀ। ਉਹਨਾਂ ਨੇ ਏਅਰਪੋਰਟ ਤੇ ਦਿੱਲੀ ਉੱਥੇ ਬਹੁਤ ਹੰਗਾਮਾ ਕੀਤਾ। ਇਹਨਾਂ ਸਾਰੀਆਂ ਗੱਲਾਂ ਨੂੰ ਵੇਖਣਾ ਚਾਹੀਦਾ। ਭਾਰਤ ਦਾ ਜਿਹੜਾ ਡਾਇਰੈਕਟੋਰੇਟ ਜਨਰਲ ਸਿਵਲ ਐਵੀਏਸ਼ਨ ਹੈ ਜਿਹਨਾਂ ਦਾ ਕੰਮ ਇਹਨਾਂ ਫਲਾਈਟਸ ਨੂੰ ਕੰਟਰੋਲ ਕਰਨ ਦਾ, ਉੱਥੇ ਨਾ ਤਾਂ ਮੰਤਰੀ ਬਣਦਾ ਧਿਆਨ ਦੇ ਰਿਹਾ ਨਾ ਅਫਸਰ ਬਹੁਤੀ ਪਰਵਾਹ ਕਰਦੇ। ਕੱਲ ਮੈਂ ਦੱਸਿਆ ਸੀ ਨਾ ਕਿ 3 ਮੁਸਾਫਰ ਇੱਥੋਂ ਇਮੀਗ੍ਰੇਸ਼ਨ ਤੋਂ ਬਗੈਰ ਹੀ ਚਲੇ ਗਏ ਤੇ ਏਅਰ ਇੰਡੀਆ ਦੇ ਸਟਾਫ ਨੇ ਮਿਲ ਕੇ ਲੰਘਾ ਤੇ, ਹੁਣ ਉਹਦੀ ਪੜਤਾਲ ਹੁੰਦੀ ਪਈ ਹੈ। ਏਦਾਂ ਦੀ ਕੋਈ ਘਟਨਾ ਕਿਸੇ ਦੂਜੇ ਦੇਸ਼ ਚ ਵਾਪਰੀ ਹੋਵੇ? ਹੁਣ ਤੱਕ ਕੁਝ ਲੋਕ ਜ਼ਰੂਰ ਨੌਕਰੀ ਤੋਂ ਕੱਢ ਦਿੱਤੇ ਜਾਂਦੇ, ਤੁਹਾਡੀ ਬੋਲੀ ਚ ਸੈਕ ਕਰ ਦਿੱਤੇ ਜਾਂਦੇ, ਪਰ ਇੱਥੇ ਮਿੜਮੜਾ ਕੇ ਉੱਪਰ ਤੱਕ ਪਹੁੰਚ ਕਰਕੇ ਬੰਦੇ ਫਿਰ ਬਚ ਜਾਂਦੇ ਆ। ਕੰਮ ਏਦਾਂ ਹੀ ਚੱਲੀ ਜਾ ਰਿਹਾ। ਹੁਣ ਸਪਾਈਸ ਜੈਟ ਦੇ ਮਾਮਲੇ ਵੀ ਲੋਕ ਬੜੇ ਪਰੇਸ਼ਾਨ
1: ਜੀ। ਆਪਣ ਸੋ ਭਾਰਤ ਦੇ ਚੀਫ ਜਸਟਿਸ ਦੀ ਗੱਲ ਕਰ ਲਈਏ, ਜਿੰਨੇ ਜੱਜਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਨੁਕਤਾਚੀਨੀ ਸਿੱਖਣ, ਜਿਹੜੀ ਜਰਨ ਦਾ ਵੀ ਕੋਈ ਵਾਲ ਜਿਹੜਾ ਆ ਉਹ ਸਿੱਖ ਲੈਣਾ ਚਾਹੀਦਾ, ਜੱਜਾਂ ਨੂੰ ਇੰਨਾ ਗਰਮ ਨਹੀਂ ਰਹਿਣਾ ਚਾਹੀਦਾ, ਇਹ ਕੀ ਖਬਰ ਹੈ ਜੀ ਸਾਰੀ?
0: ਮੈਂ ਇੱਕ ਵਾਰੀ ਅੰਮ੍ਰਿਤਸਰ ਇੱਕ ਅਫਸਰ ਨੂੰ ਮਿਲਣ ਗਿਆ ਸਾਂ, ਮੇਰਾ ਉਹਦੇ ਨਾਲ ਝਗੜਾ ਹੋਇਆ ਸੀ ਤੇ ਬੜੇ ਚਿਰ ਤੋਂ ਅਸੀਂ ਬੋਲਦੇ ਨੀ ਸਾਂ, ਤੇ ਮੈਨੂੰ ਕਿਸੇ ਨੇ ਆਖਿਆ ਕਿ ਉਹ ਹੁਣ ਪੁਰਾਣੀਆਂ ਗੱਲਾਂ ਛੱਡ ਕੇ ਮਿਲਣਾ ਚਾਹੁੰਦਾ ਤੇ ਦਫ਼ਤਰ ਵਿੱਚ ਨਹੀਂ, ਤੁਸੀਂ ਇੱਕ ਵਾਰੀ ਘਰ ਮਿਲ ਲਓ। ਮੈਂ ਪਹਿਲਾਂ ਤੇ ਨਾਂ ਨੁੱਕਰ ਕੀਤੀ, ਫਿਰ ਉਹਨਾਂ ਕਹਿਣ ਤੇ ਚਲਾ ਗਿਆ। ਉਹਦੇ ਕੋਲ ਗਿਆ ਤੇ ਜਾਂਦਿਆਂ ਚਾਹ ਨੀ ਪਾਣੀ ਨੀ, ਉਹਨੇ ਲੱਡੂ ਰੱਖੇ ਸੀ ਮੇਰੇ ਵੱਲ, ਲੱਡੂ ਕਰਤਾ। ਮੈਂ ਕਿਹਾ ਇਹ ਕੀ ਆ, ਤੂੰ ਲੱਡੂ ਖਾ ਲਾ। ਮੈਂ ਕਿਹਾ ਕੀ ਆ, ਤੁਸੀਂ ਲੱਡੂ ਖਾ ਲਾ, ਮੈਂ ਤੁਹਾਨੂੰ ਕਹਿਣ ਡਿਆ। ਮੈਂ ਕਿਹਾ ਏਦਾਂ ਤੈਨੂੰ ਖਾਣਾ, ਮੈਨੂੰ ਪਤਾ ਤੇ ਲੱਗੇ। ਕਹਿੰਦਾ ਅੱਛਾ ਮੈਂ ਦੱਸ ਦਿੰਦਾ, ਅੱਜ ਮੇਰਾ ਬਰਥਡੇ। ਮੈਂ ਅੱਧਾ ਲੱਡੂ ਲੈ ਕੇ ਪਾ ਕੇ ਹੈਪੀ ਬਰਥਡੇ ਆਖਿਆ। ਕਹਿੰਦਾ ਅਸਲ ਚ ਮੈਂ ਯੂਪੀ ਦਾ ਤੇ ਸਾਡੇ ਯੂਪੀ ਚ ਕਹਿੰਦੇ ਆ ਕਿ ਜਿਹੜੀ ਅਕਲ ਦਾੜ ਆ ਉਹ 40 ਸਾਲ ਦੀ ਉਮਰ ਝੁਕਦੀ ਆ। ਮੈਂ ਅੱਜ 40 ਸਾਲਾਂ ਦਾ ਹੋਇਆ, 40 ਦਾ ਉਹ ਸੀ, ਮੈਂ ਉਹਦੇ ਤੋਂ ਸਾਲ ਵੱਡਾ ਹੋਊਂਗਾ। ਚਲੋ ਗੱਲ ਆਈ ਗਈ ਹੋਊਗੀ, ਪਰ ਜਿਹੜਾ ਭਾਰਤ ਦਾ ਚੀਫ ਜਸਟਿਸ ਹੈ ਇਹ ਤੇ 60 ਨੂੰ ਵੀ ਟੱਪਿਆ ਪਿਆ, ਇਹਨੂੰ ਅਕਲ ਦੀ ਦਾੜ ਹੋਣ ਆ ਕੇ ਹੋਊਗੀ। ਇਹੋ ਹੀ ਚੀਫ ਜਸਟਿਸ ਆ ਜਿਹਨੇ 2 ਮਹੀਨੇ ਪਹਿਲਾਂ ਇਹ ਕਹਿ ਕੇ ਪੌੜਾ ਪਾਤਾ ਕਿ ਜਿਹੜੇ

0: ਵਿਚਕਾਰ ਨੌਜਵਾਨ ਉਹ ਤੇ ਕਾਕਰੋਚ ਹੁੰਦੇ। ਇੰਨਾ ਰੌਲਾ ਪਿਆ ਸਾਰੇ ਦੇਸ਼ ਦੇ ਵਿੱਚ ਇਹਦੀ ਇਸੇ ਗੱਲ ਤੋਂ ਕਾਕਰੋਚ ਜਨਤਾ ਪਾਰਟੀ ਬਣ ਗਈ। ਉਸ ਕਾਕਰੋਚ ਜਨਤਾ ਪਾਰਟੀ ਨੇ ਦਿੱਲੀ ਚ ਮੁਜ਼ਾਹਰਾ ਰੱਖਿਆ। ਉਹਨਾਂ ਮੁੰਡੇ ਕੁੜੀਆਂ ਬੱਚਿਆਂ ਦੇ ਨਾਲ ਜਿੰਨੇ ਬਦਤਮੀਜ਼ੀ ਪੁਲਿਸ ਨੇ ਕੀਤੀ ਨਰਿੰਦਰ ਮੋਦੀ ਸਰਕਾਰ ਦੇ ਹੁੰਦਿਆਂ ਉਹਦਾ ਵੀ ਰੌਲਾ ਪਿਆ। ਇੱਥੋਂ ਤੱਕ ਕਿ ਕੁੜੀਆਂ ਨਾਲ ਬਹੁਤ ਬਦਤਮੀਜ਼ੀ ਕੀਤੀ ਗਈ। ਤੇ ਸਾਰਾ ਰੌਲਾ ਕਿਥੋਂ ਪਿਆ? ਇਸੇ ਚੀਫ ਜਸਟਿਸ ਤੋਂ, ਜਿਹੜਾ ਹੁਣ ਬਾਕੀ ਜੱਜਾਂ ਨੂੰ ਕਹਿੰਦਾ ਨੁਕਤਾਚੀਨੀ ਬਰਦਾਸ਼ਤ ਕਰਨੀ ਚਾਹੀਦੀ ਹੈ। ਉਦਣ ਇਹਨੇ ਜਦੋਂ ਆਖਿਆ ਸੀ ਕਾਕਰੋਚ, ਉਦੋਂ ਕਹਿੰਦਾ ਸੀ ਇਹ ਕਾਕਰੋਚ ਬਣ ਗਏ ਨੇ, ਜਿਹੜਾ ਉੱਠਦਾ ਇੱਕ ਕੈਮਰਾ ਲੈਂਦਾ, ਫੋਨ ਲੈਂਦਾ, ਵੀਡੀਓ ਬਣਾ ਬਣਾ ਕੇ ਨੈਟ ਤੇ ਪਾਈ ਜਾਂਦਾ। ਉਹਨਾਂ ਦੀ ਨੁਕਤਾਚੀਨੀ ਤੋਂ ਇੰਨਾ ਭੜਕਿਆ ਪਿਆ ਸੀ। ਹੁਣ ਇਹ ਰਿਟਾਇਰਮੈਂਟ ਦੇ ਨੇੜੇ ਆ, ਸਮਝਿਆ ਜਾਂਦਾ ਕਿ ਇਹਨੂੰ ਆਪਣਾ ਪਾਲਾ ਮਾਰਦਾ ਕਿ ਕੱਲ ਨੂੰ ਜਦੋਂ ਮੈਂ ਰਿਟਾਇਰ ਹੋ ਗਿਆ ਬਾਹਰ ਲੋਕਾਂ ਚ ਵੀ ਜਾਣਾ, ਕਿਸੇ ਦੇ ਵਿਆਹ ਸ਼ਾਦੀ ਤੇ ਗਏ ਉੱਥੇ ਕੋਈ ਮੁੰਡਾ ਕੋਈ ਕੁੜੀ ਮਿਲ ਗਿਆ ਜਿਹੜਾ ਬੇਰੁਜ਼ਗਾਰ ਆ, ਉਹਨਾਂ ਸਤਿ ਸ੍ਰੀ ਅਕਾਲ ਬੁਲਾ ਤੇ ਪੁੱਛੂਗਾ ਬੇਟਾ ਕੀ ਕਰਦੇ ਹੋ, ਉਹ ਕਹਿਣਗੇ ਮੈਂ ਤਾਂ ਅੰਕਲ ਜੀ ਬਹੁਤ ਵਧੀਆ ਜੋਬ ਹੈ ਮੇਰੇ ਕੋਲ, ਮੈਂ ਕਾਕਰੋਚ ਲੱਗਾ। ਫਿਰ ਕੀ ਜਵਾਬ ਦਿਆ ਕਰੇਗਾ? ਉਧਰ ਦੱਖਣ ਦੀ ਇੱਕ ਯੂਨੀਵਰਸਿਟੀ ਹੈ ਲਾ ਯੂਨੀਵਰਸਿਟੀ, ਉੱਥੇ ਹਰ ਸਾਲ ਭਾਰਤ ਦਾ ਚੀਫ ਜਸਟਿਸ ਆਪ ਜਾ ਕੇ ਡਿਗਰੀਆਂ ਵੰਡਦਾ। ਇਹਨੇ ਜਾਣਾ ਸੀ ਯੂਨੀਵਰਸਿਟੀ ਨੇ ਸੱਦ ਲਿਆ, ਵਿਦਿਆਰਥੀਆਂ ਨੇ ਕਿਹਾ ਤਾਂ ਅਸੀਂ ਇਸ ਬੰਦੇ ਤੋਂ ਡਿਗਰੀਆਂ ਨਹੀਂ ਲੈਣੀਆਂ ਜਿਹਨੂੰ ਇੰਨੀ ਅਕਲ ਨਹੀਂ। ਇੱਥੋਂ ਦਿੱਲੀ ਤੋਂ ਪਹਿਲਾਂ ਤਾਂ ਭਾਰਤ ਦੇ ਜਿਹੜੇ ਬਾਰ ਕੌਂਸਲ ਹੈ ਉਹਨੇ ਸਾਰੇ ਸੂਬਿਆਂ ਨੂੰ ਮੈਸੇਜ ਕਰਤਾ ਕਿ ਉਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਨੀ, ਅਸੀਂ ਉਹਨਾਂ ਨੂੰ ਪ੍ਰੈਕਟਿਸ ਨਹੀਂ ਕਰਨ ਦੇਣੀ। ਉਹਦੇ ਉੱਤੇ ਰੌਲਾ ਹੋਰ ਪੈ ਗਿਆ। ਫਿਰ ਸੁਪਰੀਮ ਕੋਰਟ ਦੇ ਬੈਂਚ ਨੇ ਬਕਾਇਦਾ ਫੈਸਲਾ ਕਰਕੇ ਆਖਿਆ ਕਿਸੇ ਦੀ ਰਜਿਸਟ੍ਰੇਸ਼ਨ ਨਹੀਂ ਰੋਕਣੀ। ਜੋ ਬੱਚੇ ਕਹਿੰਦੇ ਅਸੀਂ ਚੀਫ ਜਸਟਿਸ ਤੋਂ ਨਹੀਂ ਡਿਗਰੀਆਂ ਲੈਣੀਆਂ ਤੇ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਆ, ਚੀਫ ਜਸਟਿਸ ਉੱਥੇ ਨਹੀਂ ਜਾਵੇਗਾ। ਚੀਫ ਜਸਟਿਸ ਨੇ ਆਪ ਆਖਿਆ ਕਹਿੰਦਾ ਮੈਂ ਨਹੀਂ ਜਾਊਂਗਾ, ਮੈਂ ਬੱਚਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ। ਹੁਣ ਜਿਹੜਾ ਕਹਿੰਦੇ ਹੁੰਦੇ ਆ ਔਲਿਆਂ ਦਾ ਖਾਧਾ ਆਖਿਆ ਸਿਆਣੇ ਦਾ ਆਉਂਦਾ ਯਾਦ ਮਗਰੋਂ, ਆਉਂਦਾ ਮਾੜੇ ਕੰਮਾਂ ਦਾ ਸਵਾਦ ਮਗਰੋਂ। ਜੇ ਇਸੇ ਚੀਫ ਜਸਟਿਸ ਨੇ ਪਹਿਲਾਂ ਨੌਜਵਾਨਾਂ ਨੂੰ ਕਾਕਰੋਚ ਨਾ ਆਖਿਆ ਹੁੰਦਾ ਇੰਨੀ ਬੇਇੱਜ਼ਤੀ ਕੋਈ ਕਰਾਉਣੀ ਪੈਣੀ ਸੀ? ਤੇ ਹੁਣ ਕਿਉਂਕਿ ਰਿਟਾਇਰਮੈਂਟ ਦੇ ਨੇੜੇ ਆ ਤੇ ਇਹ ਆਪਣਾ ਅਕਸ ਸੁਧਾਰਨ ਦੇ ਚੱਕਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਪਿਆ, ਬਾਕੀ ਜੱਜਾਂ ਨੂੰ ਸਲਾਹਾਂ ਦਿੰਦਾ ਕਿ ਨਹੀਂ ਨਹੀਂ ਤੁਸੀਂ ਨੁਕਤਾ ਚੀਨੀ ਬਰਦਾਸ਼ਤ ਕਰਿਆ ਕਰੋ, ਤੁਸੀਂ ਲੋਕਾਂ ਦਾ ਗੁੱਸਾ ਨਾ ਕਰਿਆ ਕਰੋ। ਪਰ ਹੈ ਉਹੋ ਹੀ ਆ ਜਿਹਨੇ ਆਪ ਸਾਰਾ ਪੌੜਾ ਪੈ ਸੀ।
1: ਆਪਣ ਸਭ AI ਦੀ ਗੱਲ ਕਰ ਲਈਏ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹਦਾ ਅੱਜ ਕੱਲ ਜ਼ੋਰ ਬੜਾ, ਹਰ ਬੰਦਾ ਇਹਦੀ ਗ੍ਰਿਫਤ ਦੇ ਵਿੱਚ ਫਸਿਆ ਹੋਇਆ। ਖਬਰ ਹੈ ਕਿ ਫੇਸ ਰੀਡਰ ਜਿਹੜਾ ਉਹ ਭਾਰਤ ਵਿੱਚ AI ਦਾ ਦੋ ਵਾਰੀ ਫੇਲ ਹੋ ਗਿਆ, ਪਹਿਲਾਂ ਦਿੱਲੀ ਤੇ ਫਿਰ ਪੰਜਾਬ, ਇਹ ਕੀ ਚੱਕਰ ਪੈ ਗਿਆ ਜੀ?
0: ਦਿੱਲੀ ਦੇ ਵਿੱਚ ਜਿਹੜਾ ਮੈਂ ਹੁਣੇ ਦੱਸਿਆ ਕਿ ਕਾਕਰੋਚ ਜਨਤਾ ਪਾਰਟੀ ਦੇ ਨਾਂ ਤੇ ਮੁਜ਼ਾਹਰਾ ਰੱਖ ਲਿਆ ਗਿਆ, ਨੌਜਵਾਨ ਮੁੰਡੇ ਕੁੜੀਆਂ ਬੇਤਹਾਸ਼ਾ ਗਿਣਤੀ ਚ ਉਸ ਮੁਜ਼ਾਹਰੇ ਚ ਆ ਗਏ। ਏਡਾ ਵੱਡਾ ਮੁਜ਼ਾਹਰਾ ਕੁੱਟ ਟਾਪਾ ਹੋਇਆ ਕਿੰਨਾ ਕੁਛ। ਉਹਦੇ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਚ ਗਿਆ, 2700-2800 ਬੱਚਿਆਂ ਤੇ ਕੇਸ ਬਣਾ ਦਿੱਤੇ ਗਏ। ਸੁਪਰੀਮ ਕੋਰਟ ਨੇ ਆਖਿਆ ਕਿ ਇਹਨਾਂ ਸਾਰਿਆਂ ਦੇ ਖਿਲਾਫ ਇਹ ਕੇਸ ਵਾਪਸ ਲੈ ਲਓ। ਜਦੋਂ ਵਾਪਸ ਲੈਣ ਲੱਗੇ ਤੇ ਇਹਨਾਂ ਨੇ ਕੁਝ ਬੱਚੇ ਇਹੋ ਜਿਹੇ ਲਿਖ ਦਿੱਤੇ, ਆਖਿਆ ਜੀ ਇਹ ਤੇ ਹਾਰਡ ਕੋਰ ਕ੍ਰਿਮੀਨਲ ਨੇ ਤੇ ਇਹਨਾਂ ਦੇ ਖਿਲਾਫ ਤਾਂ ਪਰਚੇ ਵਾਪਸ ਨਹੀਂ ਲਏ ਜਾ ਸਕਦੇ, ਕਿਉਂਕਿ ਇਹਨਾਂ ਦੇ ਖਿਲਾਫ ਕਿਸੇ ਦੇ ਖਿਲਾਫ 5, ਕਿਸੇ ਦੇ ਖਿਲਾਫ 10, ਇੰਨੇ ਇੰਨੇ ਕੇਸ ਪਹਿਲਾਂ ਚੱਲਦੇ। ਸੁਪਰੀਮ ਕੋਰਟ ਨੇ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਕਿੱਥੋਂ ਪਛਾਣਿਆ, ਕਿਸੇ ਨੇ ਵੇਖਿਆ ਨਾ? ਕਹਿੰਦੇ ਜੀ ਸਾਡੇ ਕੋਲ AI ਦੇ ਆਧਾਰ ਤੇ ਫੇਸ ਰੀਡਰ ਹੈਗਾ ਤੇ ਉਹਨੇ ਮੁਜ਼ਾਹਰੇ ਚ ਇਹ ਫੇਸ ਪਛਾਣ ਕੇ ਆਖਿਆ ਕਿ ਫਲਾਨੇ ਫਲਾਨੇ ਹਿਸਟਰੀ ਸ਼ੀਟਰ ਜਿਹਨਾਂ ਦਾ ਪੁਲਿਸ ਕੋਲ ਰਿਕਾਰਡ ਹੈ ਤੇ ਜਿਹੜੇ ਵਾਂਟਡ ਨੇ ਉਹ ਇਸ ਮੁਜ਼ਾਹਰੇ ਚ ਦਿਖਾਈ ਦਿੱਤੇ ਆ। ਜਿਹੜੇ ਇਹਨਾਂ ਨੇ ਦੱਸੇ ਉਹਨਾਂ ਚੋਂ 25 ਮੁੰਡੇ ਕੁੜੀਆਂ ਇਹੋ ਜਿਹੇ ਨਿਕਲੇ ਜਿਹੜੇ ਕਈ ਕਈ ਮਹੀਨਿਆਂ ਤੋਂ ਦਿੱਲੀ ਜੇਲ੍ਹ ਵਿੱਚ ਬੰਦ ਸੀ। ਉਹ ਕਹਿੰਦੇ ਜਿਹੜੇ ਜੇਲ੍ਹ ਵਿੱਚ ਬੰਦ ਸੀ ਮੁਜ਼ਾਹਰੇ ਚ ਆਏ ਨੀ, ਤੁਹਾਡਾ AI ਦਾ ਫੇਸ ਰੀਡਰ ਉਹਨਾਂ ਨੂੰ ਕਿੱਦਾਂ ਆਖੀ ਜਾਂਦਾ ਕਿ ਉਹ ਮੁਜ਼ਾਹਰੇ ਚ ਆਏ ਤੇ ਵਾਂਟਡ ਨੇ? ਦਿੱਲੀ ਪੁਲਿਸ ਦੀ ਬੇਇੱਜ਼ਤੀ ਹੋ ਗਈ। ਇੱਕ ਅੱਧਾ ਬੰਦਾ ਵਿੱਚ ਇਹੋ ਜਿਹਾ ਸੀ ਜਿਹਨੂੰ ਮਰੇ ਨੂੰ ਕਾਫੀ ਦੇਰ ਹੋ ਗਈ ਸੀ ਤੇ ਦਿੱਲੀ ਪੁਲਿਸ ਦਾ ਜਿਹੜਾ AI ਫੇਸ ਰੀਡਰ ਸੀ ਉਹ ਆਖੇ ਕਿ ਮੁਜ਼ਾਹਰੇ ਚ ਆਇਆ। ਹੁਣ ਇਹੋ ਕੰਮ ਲੁਧਿਆਣੇ ਚ ਹੋ ਗਿਆ, ਪੁਲਿਸ ਨਾਲ ਮੁਕਾਬਲੇ ਚ ਦੋ ਜਣੇ ਮਾਰੇ ਗਏ। ਉਹਨਾਂ ਦੋ

0: ਨਾਇਣਾ ਦੇ ਮਾਰੇ ਜਾਣ ਤੋਂ ਬਾਅਦ ਉਹਨਾਂ ਦੀ ਪਛਾਣ ਕੀਤੀ ਗਈ। ਪੁਲਿਸ ਕਹਿੰਦੀ ਆ ਕਿ AI ਦੇ ਜਿਹੜਾ ਫੇਸ ਰੀਡਰ ਹੈ ਉਹਦੇ ਨਾਲ ਕੀਤੀ ਗਈ। ਮਗਰੋਂ ਪਤਾ ਲੱਗਾ ਕਿ ਉਹਨਾਂ ਚੋਂ ਇੱਕ ਮੁੰਡਾ ਤਾਂ ਅੰਮ੍ਰਿਤਸਰ ਫਿਰਦਾ ਤੇ ਉਹਦੀ ਥਾਂ ਤੇ AI ਨੇ ਫਿਰ ਕਿਹਨੂੰ ਪਛਾਣ ਲਿਆ। ਉਹ ਮੁੰਡਾ ਆਇਆ ਤੇ ਘਰਦਿਆਂ ਨੇ ਆਖਿਆ ਜੀ ਸਾਡਾ ਮੁੰਡਾ ਤੇ ਆ ਫਿਰਦਾ ਤੇ ਤੁਸੀਂ ਕਹਿੰਦੇ ਆ ਕਿ ਉੱਥੇ ਫੇਸ ਰੀਡਰ ਚ ਪਤਾ ਲੱਗਾ ਕਿ ਮੁੰਡਾ ਮੁਕਾਬਲੇ ਚ ਮਾਰਿਆ ਗਿਆ। ਹੁਣ ਪੰਜਾਬ ਦੀ ਪੁਲਿਸ ਵਾਸਤੇ ਵੀ ਇਹ ਮੁਸ਼ਕਿਲ ਬਣੀ ਪਈ ਹੈ, ਜਵਾਬ ਦੇਣ ਤੇ ਕੀ ਦੇਣ। ਇਹ ਜਿਹੜਾ ਚੱਕਰ ਪਿਆ ਇਹਦੇ ਚ ਅੱਗੇ ਤੋਂ ਪੁਲਿਸ ਨੂੰ ਬਾਕੀ ਏਜੰਸੀਆਂ ਨੂੰ ਵੀ ਥੋੜਾ ਜਿਹਾ ਅਲਰਟ ਹੋਣਾ ਪਵੇਗਾ। ਹਰ ਇੱਕ ਗੱਲ ਕੈਮਰੇ ਤੇ ਨਹੀਂ ਛੱਡੀ ਜਾ ਸਕਦੀ। ਅੱਗੇ ਕਹਿੰਦੇ ਹੁੰਦੇ ਸੀ ਸ਼ੀਸ਼ਾ ਝੂਠ ਨਹੀਂ ਬੋਲਦਾ, ਹੁਣ ਤਾਂ ਸ਼ੀਸ਼ਾ ਵੀ ਵਿੰਗਾ ਟੇਢਾ ਹੋਵੇ ਤੇ ਕਈ ਕਿਸਮ ਦੇ ਚਿਹਰੇ ਬਣਾ ਦਿੰਦਾ। ਉਹ ਜੋ ਕੁਛ ਕਰਦਾ ਉਹਦੇ ਤੋਂ ਏਜੰਸੀਆਂ ਨੂੰ AI ਤੋਂ ਵੀ ਅਲਰਟ ਰਹਿਣਾ ਪਊਗਾ
1: ਜੀ। ਇਸਲਾਮ ਧਰਮ ਦਾ ਸਭ ਤੋਂ ਪਵਿੱਤਰ ਸ਼ਹਿਰ ਸਾਊਦੀ ਅਰਬ ਚ ਪੰਸਾ ਮੱਕਾ ਤੇ ਉੱਥੇ ਅਲਰਟ ਜਾਰੀ ਹੋ ਗਿਆ, ਕਹਿੰਦੇ ਕਿ ਹਮਲਾ ਹੋ ਸਕਦਾ ਹੈ, ਪੂਰੀ ਖਬਰ ਕੀ ਹੈ ਜੀ?
0: ਜਿਹੜੇ ਸਾਊਦੀ ਅੱਤਵਾਦੀ ਨੇ ਉਹ ਯਮਨ ਦੇ ਇੱਕ ਹਿੱਸੇ ਤੇ ਕਬਜ਼ਾ ਕਰਨ ਨੂੰ ਲੜ ਰਹੇ ਆ ਬੜੇ ਚਿਰ ਦੇ। ਰਾਜਧਾਨੀ ਸਨਾ ਤੇ ਇੱਕ ਵਾਰੀ ਉਹਨਾਂ ਨੇ ਕਬਜ਼ਾ ਵੀ ਇੱਕ ਤਰ੍ਹਾਂ ਕਰ ਲਿਆ ਸੀ, ਫਿਰ ਭਜਾਇਆ ਗਿਆ। ਮੁੜ ਮੁੜ ਕੇ ਲੜਾਈ ਚੱਲਦੀ ਹੈ। ਪਿਛਲੇ 3 ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਲਗਾਤਾਰ ਅੱਗੇ ਵੱਧ ਰਹੇ ਤੇ ਹੁਣ ਉਹ ਬਾਬਲ ਮੁਜ਼ਾਹਰ ਉੱਥੇ ਜਿਹੜੀ ਹੈਗੀ ਉਹਨਾਂ ਦੀ ਬੰਦਰਗਾਹ ਉਹਦੇ ਤੋਂ 100-125 ਕਿਲੋਮੀਟਰ ਦੂਰ ਨੇ ਤੇ ਜੇ ਉੱਥੇ ਆ ਗਏ ਤੇ ਉਹ ਬਾਬਲ ਮੁਜ਼ਾਹਰ ਜਿਹੜੀ ਬੰਦਰਗਾਹ ਅਸਲ ਚ ਬੰਦਰਗਾਹ ਨੇ ਜਿਸ ਤਰ੍ਹਾਂ ਦਾ ਇਰਾਨ ਦੇ ਲਾਗੇ ਹੋਰਮੁਜ਼ ਸਟ੍ਰੇਟ ਹੈ, ਇੱਕੋ ਹੀ ਲੰਘ ਆ ਜਿੱਥੋਂ ਵਾਰੀ ਵਾਰੀ ਜਹਾਜ਼ ਲੰਘਦੇ ਔਰ ਸਾਰੀ ਦੁਨੀਆਂ ਦੇ ਜਹਾਜ਼ ਉੱਥੋਂ ਲੰਘਦੇ, ਹੋਰ ਕੋਈ ਤਰੀਕਾ ਹੀ ਨਹੀਂ। ਉਸੇ ਤਰ੍ਹਾਂ ਦਾ ਇੱਥੇ ਲੰਘ ਆ, ਉਹ ਆ ਯਮਨ ਦੇ ਯਾਨੀ ਸਾਊਦੀ ਅਰਬ ਤੇ ਯਮਨ ਨਾਲ ਨਾਲ ਹੀ ਹੈ, ਇਹਨਾਂ ਦੇ ਤੇ ਪਰਲੇ ਪਾਸੇ ਇਥੋਪੀਆ ਦੇ ਵਿਚਾਲੇ। ਇੱਕ ਪਾਸੇ ਇੰਡੀਅਨ ਓਸ਼ਨ ਹੈ ਹਿੰਦ ਮਹਾਸਾਗਰ, ਦੂਸਰੇ ਪਾਸੇ ਰੈੱਡ ਸੀ ਹੈ, ਲਾਲ ਸਾਗਰ ਜਿਹੜਾ ਮਿਸਰ ਦੇ ਲਾਗੇ ਲਾਗੇ ਕਾਫੀ ਲੰਬਾਈ ਚੜਾਈ ਤੱਕ। ਮਿਸਰ ਵੱਲੋਂ ਜਿੰਨੇ ਜਹਾਜ਼ ਤੇਲ ਲੈ ਕੇ ਆਉਂਦੇ ਵੱਡੇ ਟੈਂਕਰ ਉਹ ਸਾਰੇ ਉੱਥੋਂ ਲੰਘਦੇ ਆ। ਇਹ ਹੌਦੀ ਵਾਲੇ ਜਿਹੜੇ ਅੱਤਵਾਦੀ ਨੇ ਇਹ ਇਰਾਨ ਦੇ ਨਾਲ ਮਿਲ ਕੇ ਚੱਲਦੇ ਆ, ਹਮਾਸ ਨਾਲ ਵੀ, ਹਿਜ਼ਬੁੱਲਾ ਨਾਲ ਵੀ, ਇਸਰਾਇਲ ਦੇ ਖਿਲਾਫ ਨੇ, ਸਾਊਦੀ ਅਰਬ ਦੇ ਖਿਲਾਫ ਨੇ, ਡਟ ਕੇ ਖੜੇ। ਹੁਣ ਜਿੰਨੀ ਤੇਜ਼ੀ ਨਾਲ ਵੱਧ ਰਹੇ ਆ ਉਹਦੇ ਤੋਂ ਸਾਰੀ ਦੁਨੀਆਂ ਨੂੰ ਚਿੰਤਾ ਕਿ ਅੱਗੇ ਤਾਂ ਹੋਰ ਮਿਸਦਾ ਲਾਂਘਾ ਰੁਕਿਆ ਤੇ ਹੁਣ ਜੇ ਇਹ ਵੀ ਅੱਗੇ ਆ ਕੇ ਇੱਥੋਂ ਤੱਕ ਆ ਗਏ ਤੇ ਉਹ ਵੀ ਲਾਂਘਾ ਰੁਕ ਗਿਆ ਤੇ ਮਿਸਰ ਤੋਂ ਤੇਲ ਦੀ ਸਪਲਾਈ ਵੀ ਰੁਕ ਗਈ ਤੇ ਫਿਰ ਕੀ ਹੋਊਗਾ? ਜਾਂ ਤਾਂ ਸਾਰੀ ਦੁਨੀਆਂ ਫਿਰ ਟਰੰਪ ਦਾ ਤੇਲ ਖਰੀਦੂਗੀ ਜਾਂ ਬੋੜੀ ਬੋੜੀ ਹੋਊਗੀ। ਅਜੇ ਉਹਨਾਂ ਹਾਲਤਾਂ ਚੋਂ ਫਿਰਦੇ ਸੀ ਤੇ ਇਹਦੇ ਦੌਰਾਨ ਹੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ 2-3 ਵਾਰ ਲਗਾਤਾਰ ਸਾਊਦੀ ਅਰਬ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਨੇ। ਹੁਣ ਸਾਊਦੀ ਅਰਬ ਦੇ ਵਿੱਚ ਮੱਕਾ ਵੀ ਆ ਮੁਸਲਮਾਨਾਂ ਦਾ, ਦੁਨੀਆਂ ਭਰ ਦੇ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸਥਾਨ, ਉੱਥੇ ਚਿੰਤਾ ਇਹ ਹੋ ਗਈ ਹੈ ਕਿ ਜੇ ਕੱਲ ਨੂੰ ਮੱਕੇ ਦੇ ਵਿੱਚ ਕਿਸੇ ਕਿਸਮ ਦਾ ਕੋਈ ਨੁਕਸਾਨ ਹੋ ਗਿਆ ਤੇ ਸਾਰੀ ਦੁਨੀਆਂ ਦਾ ਮੁਸਲਮਾਨ ਭਾਈਚਾਰਾ ਜਿਹੜਾ ਉਹਦੀਆਂ ਭਾਵਨਾਵਾਂ ਨੂੰ ਸੱਟ ਲੱਗੇਗੀ। ਕੱਲ ਉੱਥੋਂ ਦੀ ਸਰਕਾਰ ਨੇ ਫਿਰ ਇੱਕ ਅਲਰਟ ਜਾਰੀ ਕੀਤਾ ਮੱਕੇ ਸ਼ਹਿਰ ਵਾਸਤੇ, ਉਹਦੇ ਆਸੇ ਪਾਸੇ ਧਾਰਮਿਕ ਸਥਾਨ ਜਿੰਨਾ ਵੀ ਹੈ, ਪਰ ਨਾਲ ਆਪਣੇ ਨਾਗਰਿਕਾਂ ਨੂੰ ਆਖਿਆ ਕਿ ਕੱਲਾ ਮੱਕਾ ਨਹੀਂ, ਆਪਣੇ ਦੇਸ਼ ਵਿੱਚ ਜਿੰਨੀਆਂ ਵੀ ਉੱਚੀਆਂ ਬਿਲਡਿੰਗਾਂ ਨੇ ਉਹਨਾਂ ਦੇ ਨੇੜੇ ਤੇੜੇ ਨਾ ਜਾਓ ਤੇ ਬਹੁਤੇ ਭੀੜ ਵਾਲੇ ਸਥਾਨਾਂ ਤੇ ਨਾ ਖਲੋ। ਇਹਦੀ ਹੌਦੀ ਵਾਲੇ ਜਿਹੜੇ ਬਾਗੀ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਦਹਿਸ਼ਤ ਉੱਥੇ ਬਣੀ ਪਈ ਆ, ਜਿਹਨਾਂ ਤੋਂ ਬਚਾਅ ਕਰਨਾ ਸਾਊਦੀ ਅਰਬ ਵਾਸਤੇ ਮੁਸ਼ਕਿਲ ਹੋਇਆ ਪਿਆ। ਇਹਦੇ ਦਰਮਿਆਨ ਹੀ ਇੱਕ ਖਬਰ ਆਈ ਹੈ ਕਿ ਪਾਕਿਸਤਾਨ ਦੀ ਫੌਜ ਦਾ ਆਰਮੀ ਜਨਰਲ ਮਨੀਰ ਅਜੇ 15 ਦਿਨ ਪਹਿਲਾਂ ਤੱਕ ਜਾਪਦਾ ਸੀ ਕਿ ਇਰਾਨ ਦਾ ਤੇ ਸਾਊਦੀ ਅਰਬ ਦਾ ਸਮਝੌਤਾ ਕਰੋ। ਉਸ ਸਮਝੌਤੇ ਚ ਇਹ ਗੱਲ ਚੱਲਦੀ ਸੀ ਕਿ ਹੌਦੀ ਬਾਗੀਆਂ ਨਾਲ ਵੀ ਗੱਲ ਚੱਲਦੀ ਹੈ। ਜਦੋਂ ਇਹ ਹੋਇਆ ਕਿ ਇਰਾਨ ਵਾਲੇ ਇੰਡੀਆ ਨੂੰ ਵੀ ਆ ਗਏ ਤੇ ਉਹਨਾਂ ਨੇ ਪਾਕਿਸਤਾਨ ਨੂੰ ਮਿਲਣਾ ਬੰਦ ਕਰਤਾ, ਸਾਊਦੀ ਅਰਬ ਵਾਲਿਆਂ ਨੇ ਵੀ ਆਖਿਆ ਪਾਕਿਸਤਾਨ ਨੂੰ ਕਿ ਤੁਹਾਡੇ ਜਨਰਲ ਚਹਿਨੀ ਕੱਖ ਵੀ ਐਵੇਂ ਸਾਨੂੰ ਬੇਵਕੂ ਬਣਾਉਂਦਾ। ਉਸ ਤੋਂ ਬਾਅਦ ਪਰਸੋਂ ਦਾ ਪਾਕਿਸਤਾਨ ਵੱਲੋਂ ਇਹ ਸਿਗਨਲ ਆ ਗਿਆ ਕਿ ਸਾਡਾ ਆਰਮੀ ਜਨਰਲ ਇਸ ਗੱਲਬਾਤ ਝੁਣ ਨਹੀਂ ਪਵੇਗਾ। ਉਹ ਗੱਲਬਾਤ ਟੁੱਟਣ ਤੋਂ ਬਾਅਦ ਸਮਝਿਆ ਜਾਂਦਾ ਕਿ ਹੌਦੀ ਬਾਗੀਆਂ ਨੇ ਹਮਲੇ ਸਾਊਦੀ ਅਰਬ ਦੇ ਉੱਤੇ ਹੋਰ ਤੇਜ਼ ਕਰ ਦਿੱਤੇ
1: ਜੀ। ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਇਸ ਵੇਲੇ ਖਬਰਾਂ ਦੇ ਵਿੱਚ ਹੈ ਕਿਉਂਕਿ ਉੱਥੇ

0: ਮੁਹੰਮਦ ਅਲੀ ਜਿੰਨਾ ਕਹਿੰਦਾ ਸੀ ਜੇ 15 ਰਾਤ ਨੂੰ ਭਾਰਤ ਆਜ਼ਾਦ ਹੋ ਗਿਆ ਤੇ ਭਾਰਤ ਵਾਲਿਆਂ ਨੇ ਮੁੜ ਕੇ ਪਾਕਿਸਤਾਨ ਬਣਨ ਨਹੀਂ ਦੇਣਾ। ਇਸ ਕਰਕੇ ਅੰਗਰੇਜ਼ਾਂ ਨੇ ਇੱਕ ਦਿਨ ਪਹਿਲਾਂ ਬਣਾ ਤਾ। ਉਹ ਬਣਾਉਣ ਲੱਗਿਆ ਸਾਰਾ ਕੁਝ ਗਲਤ ਹੋਇਆ। ਜਿੱਥੇ ਪਾਕਿਸਤਾਨ ਦੀ ਲਹਿਰ ਚੱਲਦੀ ਸੀ, ਮੂਵਮੈਂਟ ਸੀ, ਯੂਪੀ, ਮੱਧ ਪ੍ਰਦੇਸ਼, ਬਿਹਾਰ, ਉੱਥੇ ਤੇ ਬਣਾਇਆ ਨੀ, ਕਿਉਂਕਿ ਉਧਰੋਂ ਸਮੁੰਦਰ ਨਹੀਂ ਲੱਗਦਾ ਤੇ ਅੰਗਰੇਜ਼ ਉਹਨੂੰ ਸਮੁੰਦਰ ਦਾ ਵੀ ਇੱਕ ਪਾਸਾ ਦੇਣਾ ਚਾਹੁੰਦੇ ਸੀ ਤੇ ਮੁਹੰਮਦ ਅਲੀ ਜਨਾਬ ਚਾਹੁੰਦਾ ਸੀ ਸਾਨੂੰ ਸਮੁੰਦਰ ਮਿਲੇ। ਇਸ ਕਰਕੇ ਉਹਨੂੰ ਦਿੱਤਾ ਗਿਆ ਕਰਾਚੀ ਵਾਲਾ ਪਾਸਾ ਤੇ ਚਲਦਿਆਂ ਚਲਦਿਆਂ ਪੰਜਾਬ ਤੱਕ ਆ ਗਿਆ। ਅੱਧਾ ਪੰਜਾਬ ਸਾਡਾ ਕੱਟ ਕੇ ਪਾਕਿਸਤਾਨ ਨੂੰ ਦਿੱਤਾ ਗਿਆ। ਉਸੇ ਸਮੇਂ ਜਿਹੜਾ ਬੰਗਾਲ ਸੀ ਉਹਦੇ ਚੋਂ ਅੱਧਾ ਬੰਗਾਲ ਕੱਟ ਕੇ ਤੇ ਉਹਨਾਂ ਨੇ ਪਾਕਿਸਤਾਨ ਨੂੰ ਦਿੱਤਾ। ਇੱਧਰਲੇ ਪਾਕਿਸਤਾਨ ਦੇ ਵਿੱਚ ਚਾਰ ਸੂਬੇ ਸੀ, ਇੱਕ ਪੱਛਮੀ ਪੰਜਾਬ, ਵੈਸਟ ਪੰਜਾਬ ਜਿਹਨੂੰ ਕਹਿੰਦੇ ਆ, ਇੱਕ ਜਿਹੜਾ ਖੈਬਰ ਪਖਤੂਨਖਵਾ, ਉਹ ਸਿੰਧ, ਇਹ ਸਾਰੇ ਸੂਬੇ ਇੱਧਰ ਆ ਗਏ। ਉੱਧਰ ਜਿਹੜਾ ਬੰਗਾਲ ਨਾਲ ਤੋੜ ਕੇ ਬਣਾਇਆ ਗਿਆ ਈਸਟ ਪਾਕਿਸਤਾਨ ਨੂੰ ਕਹਿੰਦੇ ਸੀ, ਉਹਨੂੰ ਸਾਰਿਆਂ ਨੂੰ ਇੱਕੋ ਸੂਬਾ ਰੱਖਿਆ ਤੇ ਉਹਨੂੰ ਪਾਕਿਸਤਾਨ ਦਾ ਇੱਕ ਸੂਬਾ ਬਣਾ ਤਾ। ਪਰ ਇਹਨੇ ਸਾਰੇ ਸੂਬਿਆਂ ਤੋਂ ਵੱਡਾ ਹੁਣ ਹੋਇਆ ਉੱਥੇ 1971 ਤੱਕ ਲੜਾਈ ਬਹੁਤ ਮਗਤੀ। ਇੱਧਰ ਦੇ ਪਾਕਿਸਤਾਨ ਵਾਲੇ ਕਹਿੰਦੇ ਸੀ ਕਿ ਅਸੀਂ ਸਭ ਥਾਵਾਂ ਦੇ ਉੱਤੇ ਉਰਦੂ ਲਾਗੂ ਕਰਨੀ ਹੈ। ਉਹ ਕਹਿੰਦੇ ਜੀ ਅਸੀਂ ਤੇ ਆਪਣੇ ਬੰਗਾਲੀ ਬੋਲਾਂਗੇ, ਅਸੀਂ ਉਰਦੂ ਨਹੀਂ ਬੋਲ ਸਕਦੇ। ਮੁਹੰਮਦ ਅਲੀ ਜਿੰਨਾ ਉੱਥੇ ਜਾ ਕੇ ਜ਼ੋਰ ਪਾਉਂਦਾ ਰਿਹਾ ਤੁਸੀਂ ਉਰਦੂ ਬੋਲੋ, ਪਰ ਮੁਹੰਮਦ ਅਲੀ ਜਿੰਨਾ ਦੀ ਤੇ ਛੇਤੀ ਮੌਤ ਹੋ ਗਈ ਸੀ, ਤਾਲਨਾ ਕੱਢਿਆ। ਉਹ ਤੋਂ ਬਾਅਦ ਪਾਕਿਸਤਾਨੀ ਸਾਰੇ ਕਹਿੰਦੇ ਸੀ ਕਿ ਜਿੰਨਾ ਨੇ ਆਖਿਆ ਉਰਦੂ ਸਿੱਖਣੀ ਆ, ਤੁਸੀਂ ਸਿੱਖੋ, ਬੰਗਾਲੀ ਨਹੀਂ ਸਿੱਖਦੇ। ਇਹਦੇ ਉੱਤੇ ਲੜਾਈ ਲੜੀ ਸ਼ੇਖ ਮੁਜੀਬੁਰ ਰਹਿਮਾਨ ਹੁੰਦਾ ਸੀ ਮੁੱਖ ਲੀਡਰ। 1971 ਦੀਆਂ ਚੋਣਾਂ ਚ ਇਹ ਪਾਰਲੀਮੈਂਟ ਵਾਸਤੇ ਜਿੱਤ ਗਏ, ਬੰਗਲਾਦੇਸ਼ ਦੀਆਂ ਸਾਰੀਆਂ ਸੀਟਾਂ ਉਹਦੀ ਪਾਰਟੀ ਜਿੱਤ ਗਈ ਤੇ ਇੱਧਰ ਜਿਹੜਾ ਹੁਣ ਵਾਲਾ ਪਾਕਿਸਤਾਨ ਹੈ ਇਹਦੇ ਵਿੱਚੋਂ ਵੀ ਚੋਖੀਆਂ ਸੀਟਾਂ ਉਹਨੂੰ ਮਿਲ ਗਈਆਂ। ਉਹ ਸੀਟਾਂ ਬਹੁਤੀਆਂ ਉਹਨਾਂ ਥਾਵਾਂ ਤੋਂ ਮਿਲੀਆਂ ਜਿੱਥੇ ਦੂਜੇ ਸੂਬੇ ਆ ਤੇ ਉਰਦੂ ਨਹੀਂ ਸੀ ਸਿੱਖਣਾ ਚਾਹੁੰਦੇ। ਇਹਦੇ ਕੋਲ ਬਹੁਤ ਸੰਮਤੀ ਆ ਗਈ, ਇਹਨੂੰ ਪ੍ਰਧਾਨ ਮੰਤਰੀ ਬਣ ਦੇਣਾ ਚਾਹੀਦਾ ਸੀ। ਜ਼ੁਲਫਕਾਰ ਅਲੀ ਭੁੱਟੋ ਤੇ ਦੂਜਿਆਂ ਨੇ ਇਹਨੂੰ ਫੜ ਕੇ ਜੇਲ੍ਹ ਸੁੱਟਤਾ ਤੇ ਉਧਰ ਜਿਹੜਾ ਪੂਰਬੀ ਪਾਕਿਸਤਾਨ ਸੀ ਉੱਥੇ ਫੌਜ ਲਾ ਕੇ ਨਾ ਤਸ਼ੱਦਦ ਕਰਨਾ ਸ਼ੁਰੂ ਕਰਤਾ। ਗੱਲ ਵੱਧ ਗਈ, ਭਾਰਤ ਨੇ ਮਦਦ ਕੀਤੀ, ਪਾਕਿਸਤਾਨ ਦੀ ਫੌਜ ਉੱਥੇ ਹਾਰ ਗਈ, ਬੰਗਲਾਦੇਸ਼ ਬਣ ਗਿਆ। ਬੰਗਲਾਦੇਸ਼ ਬਣਾਉਣ ਵਾਲਾ ਸ਼ੇਖ ਮੁਜੀਬੁਰ ਰਹਿਮਾਨ ਸੀ, ਉਦੋਂ ਉਹਨੂੰ ਆਜ਼ਾਦ ਕੀਤਾ ਪਾਕਿਸਤਾਨ ਨੇ ਜੇਲ੍ਹ ਚੋਂ, ਪਰ ਉਹਨੂੰ 3.5 ਸਾਲ ਬਾਅਦ ਕਤਲ ਕਰ ਦਿੱਤਾ ਗਿਆ। ਉਹ ਕਤਲ ਦਾ ਦੋਸ਼ ਵੀ ਪਾਕਿਸਤਾਨ ਦੀ ਸਰਕਾਰ ਤੇ ਲੱਗਦਾ ਸੀ ਇਹਨਾਂ ਕਰਿਆ। ਫਿਰ ਉਹਦੀ ਧੀ ਸ਼ੇਖ ਮੁਜੀਬੁਰ ਰਹਿਮਾਨ ਜਿਹੜੀ ਸੀ ਸ਼ੇਖ ਹਸੀਨਾ ਵਾਜਦ, ਉਹ ਜਿਹੜੀ ਉੱਥੇ ਪ੍ਰਧਾਨ ਮੰਤਰੀ ਬਣੀ, ਪਰ ਇਹਨੇ ਕਰਪਸ਼ਨ ਬਹੁਤ ਕੀਤੀ ਤੇ ਲੋਕਾਂ ਤੇ ਤਸ਼ੱਦਦ ਬਹੁਤ ਕੀਤਾ, ਹਾਲਾਤ ਭੜਕੇ। 2-3 ਸਾਲ ਪਹਿਲਾਂ ਉੱਥੋਂ ਭੱਜ ਕੇ ਭਾਰਤ ਆ ਗਈ, ਹੁਣ ਉੱਥੇ ਲੁਕੀ ਬੈਠੀ ਹੈ। ਇਹਦੇ ਦਰਮਿਆਨ ਉੱਥੇ ਕੱਟੜਪੰਥੀ ਭਾਰੂ ਹੋ ਗਏ ਜਿਹੜੇ ਪਾਕਿਸਤਾਨ ਪੱਖੀ ਸੀ, ਉਹਨਾਂ ਨੇ ਰਾਜ ਦਰਬਾਰ ਤੇ ਸਭ ਥਾਵਾਂ ਤੇ ਆ ਕੇ ਪਾਕਿਸਤਾਨ ਪੱਖੀ ਪ੍ਰਚਾਰ ਸ਼ੁਰੂ ਕਰਤਾ ਤੇ ਉਹਨਾਂ ਨੇ ਲਿਆ ਕੇ ਮੁਹੰਮਦ ਅਲੀ ਜਿਨਾਹ ਦੀਆਂ ਫੋਟੋ ਢਾਕਾ ਯੂਨੀਵਰਸਿਟੀ ਚ ਲਾ ਦਿੱਤੀ। ਜਿਹੜੇ ਪਰਿਵਾਰਾਂ ਨੇ 1971 ਦੇ ਵਿੱਚ ਘਰਾਂ ਦੇ ਜੀ ਮਰਵਾਏ ਆ ਤੇ ਪਾਕਿਸਤਾਨ ਦੀ ਫੌਜ ਨੇ ਮਾਰੇ ਆ, ਉਸ ਗੱਲ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੇ ਮੁਹੰਮਦ ਅਲੀ ਜਿਨਾਹ ਦੀਆਂ ਫੋਟੋ ਲਿਆ ਕੇ ਮੁੰਡਿਆਂ ਨੇ ਪਾੜਤੀਆਂ। ਹੁਣ ਯੂਨੀਵਰਸਿਟੀ ਕਹਿੰਦੀ ਹੈ ਜੀ ਜਿਨਾਹ ਚੰਗਾ ਹੋਵੇ ਜਿਨਾਹ ਮਾੜਾ ਹੋਵੇ, ਇਤਿਹਾਸ ਦਾ ਹਿੱਸਾ, ਉਹਦੀਆਂ ਫੋਟੋ ਇਸ ਕਰਕੇ ਲਾਈਆਂ ਤੇ ਉਹ ਕਹਿੰਦੇ ਉਹ ਤੇ ਇਤਿਹਾਸ ਦਾ ਹਿੱਸਾ ਹੋ। ਜਿਹਨੇ ਇੰਨਾ ਤਸ਼ੱਦਦ ਝੱਲਿਆ ਤੇ ਬੰਗਲਾਦੇਸ਼ ਬਣਾ ਕੇ ਤਾਂ ਉਹ ਸ਼ੇਖ ਮੁਜੀਬੁਰ ਰਹਿਮਾਨ, ਉਹਦੀ ਫੋਟੋ ਕਿਉਂ ਨੀ ਲਾਈ? ਉਹਨੇ ਇਤਿਹਾਸ ਦਾ ਹਿੱਸਾ। ਇਸ ਰੇੜਕੇ ਚ ਜਿਨਾਹ ਦੀਆਂ ਫੋਟੋ ਉੱਤੇ ਪਾੜ ਦਿੱਤੀਆਂ
1: ਜੀ। ਪੁਨਾ ਸਾਹਿਬ, ਇੱਕ ਖਬਰ ਯੂਪੀ ਤੋਂ ਆ, ਜਿੱਥੇ ਇੱਕ ਮੁੰਡਾ ਮੋਬਾਈਲ ਫੋਨ ਲੈ ਲੈਂਦਾ ਜੀ ਕਿਸ਼ਤਾਂ ਤੇ, ਕਿਸ਼ਤ ਮੁੜ ਕੇ ਉਹਦੇ ਕੋਲ ਭਰੀ ਨਹੀਂ ਜਾਂਦੀ ਤੇ ਅਗਲੇ ਘਰ ਆ ਕੇ ਨਾਲੇ ਮੋਬਾਈਲ ਲੈ ਜਾਂਦੇ ਨਾਲੇ ਮੁੰਡਾ ਲੈ ਜਾਂਦੇ ਤੇ ਫਿਰ ਬਲੱਡ ਬੈਂਕ ਚ ਉਹਦੇ ਕੋਲੋਂ ਖੂਨ ਡੋਨੇਟ ਕਰਵਾਇਆ ਜਾਂਦਾ ਜ਼ਬਰਦਸਤੀ ਪੈਸੇ ਪੂਰੇ ਕਰਨ ਲਈ। ਇਹ ਕੀ ਖਬਰ ਹੈ ਜੀ ਸਾਰੀ?
0: ਇੱਕ ਵਾਰੀ ਬਲੱਡ ਜਾ ਕੇ ਇੱਕ ਬੋਤਲ ਕਢਾਵੇ ਨਹੀਂ ਤੇ ਪੈਸੇ ਪੂਰੇ ਨਹੀਂ ਹੁੰਦੇ। ਉਹਦੀ 2100 ਰੁਪਏ ਦੀ ਕਿਸ਼ਤ ਸੀ, 2100 ਥੋੜੇ ਜਿਹੇ ਵੱਧ। ਉਹਨੂੰ ਘਰੋਂ ਆ ਕੇ ਕੁੱਟ ਕੇ ਪਹਿਲਾਂ ਮੋਬਾਈਲ ਫੋਨ ਲੈ ਗਏ, ਫਿਰ ਦੁਬਾਰਾ ਆਏ ਤੇ ਕੁੱਟਿਆ ਤੇ ਉਹਦੀ ਮਾਂ ਚੀਕਾਂ ਮਾਰਦੀ ਰਹੀ ਮੁੰਡੇ ਨੂੰ ਲੈ ਕੇ। ਜਾ ਕੇ ਉੱਥੇ ਬਲੱਡ ਬੈਂਕ ਦੇ ਵਿੱਚ ਉਹਦੇ ਕੋਲ ਬਲੱਡ ਦੀ ਬੋਤਲ ਵੀ ਕਢਵਾਈ। ਇਹ ਬਹੁਤ ਤਸ਼ੱਦਦ ਵਾਲੀ ਗੱਲ ਹੈ। ਫਿਰ ਉਹਨੂੰ ਘਰ ਨਹੀਂ ਆਉਣ ਦਿੱਤਾ, ਆਪਣੇ ਕੋਲ ਰੱਖ ਕੇ 3 ਮਹੀਨੇ ਤੋਂ ਵੱਧ ਹੋ ਗਿਆ ਕੁੱਟਦੇ ਸੀ, ਕੁੱਟ ਕੁੱਟ ਕੇ ਕੰਮ ਕਰਾਉਂਦੇ ਸੀ, ਮਾੜੀ ਮੋਟੀ ਰੋਟੀ ਦੇ ਛੱਡਦੇ ਸੀ। ਉਹਦੇ ਭਰਾ ਨੂੰ ਫੋਨ ਕਰਵਾਇਆ ਉੱਤੋਂ ਕਿ ਕਿਸ਼ਤ

0: ਦੇ ਪੈਸੇ ਭਾਵੇਂ ਕਿਤੋਂ ਕਰਜ਼ਾ ਫੜ ਕੇ ਦੇ, ਇਹ ਮੈਨੂੰ ਛੱਡਦੇ ਤਾਂ ਛੱਡਣਗੇ। ਉਹ ਕਿਸ਼ਤਾਂ ਦੇ ਵੀ ਜਿਹੜੀਆਂ ਬਣਦੀਆਂ ਕਿਸ਼ਤਾਂ ਸੀ ਦੇ ਤੇ, ਮੋਬਾਈਲ ਵੀ ਉਹਨਾਂ ਦੇ ਕੋਲ ਰਿਹਾ, ਵਰਤੋਂ ਚ ਨੀ ਆਇਆ, ਮੁੰਡਾ ਫਿਰ ਵੀ ਨਾ ਉਹ ਛੱਡਣ। ਉਹ ਫਿਰ ਕੇਸ ਪੁਲਿਸ ਕੋਲ ਗਿਆ ਤੇ ਕੱਲ ਉਸ ਮੁੰਡੇ ਨੂੰ, ਪਰਸੋਂ ਉਸ ਮੁੰਡੇ ਨੂੰ ਛੁਡਵਾਇਆ ਗਿਆ। ਔਰ ਸਾਰਾ ਕੁਝ ਹੋ ਕਿੱਥੇ ਰਿਹਾ? ਯੂਪੀ ਦੀ ਰਾਜਧਾਨੀ ਲਖਨਊ। ਤੁਸੀਂ ਇਹ ਤੋਂ ਸਮਝ ਲਓ ਕਿ ਭਾਜਪਾ ਕਹਿੰਦੀ ਸਾਡਾ ਰਾਜ ਬੜਾ ਸਵੱਛ ਹੈ, ਇਹ ਕਿੱਦਾਂ ਦਾ ਸਵੱਛ ਹੈ ਜਿੱਥੇ ਇੱਕ ਮੋਬਾਈਲ ਬਦਲੇ ਮੁੰਡੇ ਦੇ ਖੂਨ ਦੀ ਬੋਤਲ ਵੀ ਲਈ ਜਾਂਦੀ ਹੈ, ਰੱਖ ਕੇ ਕੁੱਟ ਮਾਰ ਕਰਕੇ ਧੱਕੇ ਨਾਲ ਕੰਮ ਵੀ ਕਰਾਇਆ ਜਾਂਦਾ, ਤੇ ਫਿਰ ਆਖਿਆ ਜਾਂਦਾ ਰਾਜ ਸਾਡਾ ਸਵੱਛ ਹੈ।
1: ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਪਨੂੰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ। ਧੰਨਵਾਦ ਜੀ।
0: ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ।

0: ਦੱਸਿਓ ਕਿ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ। ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ। ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ।

0: ਤੇ ਵਧੀਆ ਡੀਲਸ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 4037-870-1790। ਸਟਾਰ ਮੂਵੀ।

0: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174-696। 587-6174-4096। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174-4096।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835। ਬਾਏ ਬਾਏ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਸਤੰਬਰ ਮਹੀਨੇ ਦੀ 16 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਜਲਾਲ ਇਸਮਾਇਲ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ

krende program te unna da verwa. Sab to pehla mausam di gal kar lende hain ji. Is waqt 17 degree celsius temperature hai. Kai dinan de thande ate salabe wale mausam to baad badlaav nazar aaya hai. ਅੱਜ ਦੇ ਇਸ ਖੁਸ਼ਕਵਾਰ ਮੌਸਮ ਤੋਂ ਬਾਅਦ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਕੁਛ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਕੱਲ੍ਹ ਨੂੰ 18-19 ਡਿਗਰੀ ਸੈਲਸੀਅਸ ਅਤੇ 6 ਘੱਟ ਤੋਂ ਘੱਟ, ਉਸ ਤੋਂ ਅਗਲੇ ਦਿਨ ਵੀ 19 ਜਾਂ 20, ਫਿਰ ਉਸ ਤੋਂ ਅਗਲੇ ਦਿਨ 21, ਫਿਰ 21। ਸੋ ਵੀਕਐਂਡ ਇਸੇ ਤਰ੍ਹਾਂ ਖੁਸ਼ਕਵਾਰ ਗੁਜ਼ਰੇਗਾ ਅਤੇ 15 ਡਿਗਰੀ ਤੋਂ ਉੱਪਰ ਹੀ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਜੋ ਹੁਣ ਤੱਕ ਦਾ ਅਨੁਮਾਨ ਸਾਨੂੰ ਪ੍ਰਾਪਤ ਹੋਇਆ ਜੀ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਜਿਹਨਾਂ 'ਤੇ ਕਰਨੀ ਹੈ, ਉਹਨਾਂ ਵਿੱਚ ਬਹੁਤ ਅਹਿਮ ਖਬਰਾਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਆਈਆਂ ਹੋਈਆਂ ਨੇ। ਪਹਿਲੇ ਨੰਬਰ 'ਤੇ ਅਸੀਂ ਚਰਚਾ ਕਰਾਂਗੇ ਕਿ ਬਿਸ਼ਨੋਈ ਗੈਂਗ ਵੱਲੋਂ ਕਥਿਤ ਤੌਰ 'ਤੇ ਕੈਨੇਡਾ ਦੇ ਵਿੱਚ ਜਿਹੜੀ ਹੈ ਸਰਕਾਰ ਨੂੰ ਅਤੇ ਪੁਲਿਸ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ, ਅਤੇ ਇਹ ਲੈਟਰ ਦੇ ਲਫ਼ਜ਼ ਜਿਹੜੇ ਨੇ ਪਹਿਲੀ ਵਾਰ ਸਾਹਮਣੇ ਆਏ ਨੇ, ਅਤੇ ਇਸ ਵਿੱਚ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ। ਕਿਹਾ ਗਿਆ ਕਿ ਅਸੀਂ ਕੈਨੇਡਾ ਵਿੱਚ ਰੂਲ ਕਰਾਂਗੇ, ਸਾਡਾ ਰਾਜ ਹੋਵੇਗਾ ਅਤੇ ਸਾਨੂੰ ਕੋਈ ਰੋਕ ਨਹੀਂ ਸਕਦਾ, ਅਸੀਂ ਬਹੁਤ ਪਾਵਰਫੁੱਲ ਹਾਂ। ਅਤੇ ਇਹ ਜਿਹੜੀ ਚਿੱਠੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਿਆਨ ਕੀਤੀਆਂ ਗਈਆਂ ਨੇ, ਇਹ ਸੱਚੀ ਹੈ, ਝੂਠੀ ਹੈ, ਕੀ ਹੈ। ਸੋ ਇਹਨਾਂ 'ਤੇ ਅਸੀਂ ਚਰਚਾ ਕਰਾਂਗੇ ਇਸ ਚਿੱਠੀ ਦੇ ਬਾਰੇ। ਇੱਕ ਯੂਨੀਵਰਸਿਟੀ ਆਫ ਕੈਲਗਰੀ ਦੀ ਬਹੁਤ ਲੰਬੀ ਚੌੜੀ ਡਿਟੇਲਡ ਰਿਪੋਰਟ ਜੋ ਬਹੁਤ ਉਡੀਕੀ ਜਾ ਰਹੀ ਸੀ ਉਹ ਸਾਹਮਣੇ ਆ ਗਈ ਹੈ, ਜਿਸ ਵਿੱਚ ਇਹ ਕਿਹਾ ਜਾ ਰਿਹਾ ਕਿ ਇੱਕ ਆਜ਼ਾਦ ਅਲਬਰਟਾ ਕਾਇਮ ਕਰਨ ਲਈ ਅਗਲੇ 5 ਸਾਲਾਂ ਵਿੱਚ $170 ਬਿਲੀਅਨ ਦੀ ਲੋੜ ਹੋਵੇਗੀ, ਅਤੇ ਅਲਬਰਟਾ ਦੀ ਸੈਪਰੇਸ਼ਨ ਜਿਹੜੀ ਹੈ ਇਹਦੇ ਹੋਰ ਵੀ ਲੰਬੇ ਸਮੇਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਨੇ। ਸੋ ਇਸ ਰਿਪੋਰਟ ਵਿੱਚ ਕੀ ਹੈ ਅਤੇ ਕੀ ਵਾਰਨਿੰਗ ਦਿੱਤੀ ਗਈ ਹੈ ਇਹਦੇ ਬਾਰੇ ਚਰਚਾ ਕਰਾਂਗੇ। ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ ਨੇ, ਮੈਂਬਰ ਮੁਲਕ ਨੇ, ਉਹਨਾਂ ਦੀ ਇੱਕ ਕਰੰਸੀ ਹੈ ਅਤੇ ਬਹੁਤ ਸਾਰੀਆਂ ਸਾਂਝਾਂ ਨੇ। ਮਾਰਕ ਕਾਰਨੀ ਯੂਰਪ ਦੇ ਨਾਲ ਸੰਬੰਧ ਵਧੀਆ ਬਣਾ ਰਹੇ ਨੇ ਅਤੇ ਯੂਰਪੀਅਨ ਯੂਨੀਅਨ ਨਾਲ ਵਪਾਰ ਕਰਨ ਬਾਰੇ ਵਾਹਵਾ ਸਾਰਾ ਉਹਨਾਂ ਨੇ ਹੁਣ ਤੱਕ ਕੰਮ ਆਰੰਭਿਆ ਹੋਇਆ, ਅਤੇ ਇਸ ਦੇ ਚੱਲਦਿਆਂ ਯੂਰਪੀਅਨ ਯੂਨੀਅਨ ਵੱਲੋਂ ਸੱਦਾ ਦਿੱਤਾ ਗਿਆ ਕੈਨੇਡਾ ਨੂੰ ਕਿ ਭਾਵੇਂ ਯੂਰਪੀਅਨ ਯੂਨੀਅਨ ਵਿੱਚ ਉਹ ਸਿੱਧੇ ਨਹੀਂ ਸ਼ਾਮਿਲ ਹੋ ਸਕਦਾ ਕੈਨੇਡਾ, ਕਿਉਂਕਿ ਯੂਰਪ ਦਾ ਮੁਲਕ ਨਹੀਂ ਹੈ, ਪਰ ਪਹਿਲੇ ਐਸੋਸੀਏਟ ਮੈਂਬਰ ਵਜੋਂ ਕੈਨੇਡਾ ਨੂੰ ਉਹਨਾਂ ਨੇ ਆਪਣੇ ਨਾਲ ਜੁੜਨ ਦਾ ਸੱਦਾ ਦਿੱਤਾ ਐਸੋਸੀਏਟ ਕੰਟਰੀ ਵਜੋਂ। ਸੋ ਇਹ ਕੀ ਕਹਾਣੀ ਹੈ ਇਹਦੇ ਬਾਰੇ ਚਰਚਾ ਕਰਾਂਗੇ। ਹੋਰ ਰਿਪੋਰਟਾਂ ਦੇ ਵਿੱਚ ਕਿ ਅਲਬਰਟਾ ਦੇ ਵਿੱਚ ਜੋ ਇਲੈਕਸ਼ਨ ਦਾ ਰਿਜ਼ਲਟ ਆਇਆ ਇਸ ਸੰਬੰਧੀ ਬਹੁਤ ਸਾਰੇ ਜੋ ਮੁੱਦਿਆਂ 'ਤੇ ਚਰਚਾ ਹੋਈ ਹੈ ਕਿ ਕੀ ਕਾਰਨ ਹੋਇਆ ਕਿ UCP ਦਾ ਉਮੀਦਵਾਰ ਹਾਰਿਆ, ਲੇਕਿਨ ਇਹ ਤੋਂ ਬਾਅਦ ਕੁਛ ਸਰਵੇਖਣਾਂ ਦੀਆਂ ਰਿਪੋਰਟਾਂ ਜਿਹੜੀਆਂ ਜਾਰੀ ਹੋਈਆਂ ਨੇ ਜਿਸ ਵਿੱਚ ਡੈਨੀਅਲ ਸਮਿਥ ਦੀ ਅਪਰੂਵਲ ਰੇਟਿੰਗ ਘਟੀ ਹੈ ਅਤੇ ਨਾਲ ਜਿਹੜੇ ਬਾਕੀ ਸੂਬੇ ਨੇ ਕੈਨੇਡਾ ਦੇ ਉਹਨਾਂ ਵਿੱਚ ਕਿਸੇ ਦੀ ਅਪਰੂਵਲ ਰੇਟਿੰਗ ਵਧੀ ਹੈ ਅਤੇ ਕਿਸੇ ਦੀ ਘਟੀ ਹੈ। ਇਹ ਰਿਪੋਰਟ ਜਿਹੜੀ ਹੈ ਜੀ ਇਹ ਆਪ ਜੀ ਨਾਲ ਸਾਂਝੀ ਕਰਾਂਗੇ। ਅਤੇ ਜੋ ਹਾਰ ਸੰਬੰਧੀ, ਜੋ ਇਲੈਕਸ਼ਨ ਦੇ ਵਿੱਚ ਹਾਰ ਹੋਈ ਹੈ, ਬਾਈ ਇਲੈਕਸ਼ਨ ਦੇ ਵਿੱਚ, ਇਸ ਸੰਬੰਧੀ ਅਲਬਰਟਾ ਸਰਕਾਰ ਆਪ ਕੀ ਕਹਿੰਦੀ ਹੈ ਅਤੇ ਅਲਬਰਟਾ ਗੌਰਮੈਂਟ ਜਿਹੜੀ ਹੈ ਕਿਸ ਚੀਜ਼ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਅਤੇ ਕ੍ਰਿਟਿਕਸ ਕੀ ਕਹਿ ਰਹੇ ਨੇ, ਇਹ ਤਾਂ ਅਸੀਂ ਕੱਲ੍ਹ ਸਾਂਝਾ ਕੀਤਾ ਸੀ। ਕੈਨੇਡਾ ਦੇ ਵਿੱਚੋਂ ਜੋ ਡਿਪੋਰਟ ਹੋਏ ਲੋਕ ਨੇ ਸਾਲ 2026 ਦੇ ਵਿੱਚ, ਇਹਨਾਂ 'ਚ ਵੱਡੀ ਗਿਣਤੀ ਇੰਡੀਆ ਨੂੰ ਡਿਪੋਰਟ ਹੋਏ ਲੋਕਾਂ ਦੀ ਹੈ। ਇਹ ਅੰਕੜਿਆਂ ਦੀ ਬ੍ਰੇਕਡਾਊਨ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ, ਇਹ ਆਪ ਜੀ ਨਾਲ ਸਾਂਝੇ ਕਰਾਂਗੇ ਕਿ ਇਹ ਕੀ ਅੰਕੜੇ ਨੇ ਕਿ ਇੰਡੀਅਨਸ ਕਿਉਂ ਜ਼ਿਆਦਾ ਨੇ। ਡੋਨਲਡ ਟਰੰਪ ਦੀਆਂ ਖਬਰਾਂ ਅਸੀਂ ਅਕਸਰ ਪ੍ਰੋਗਰਾਮ ਵਿੱਚ ਪ੍ਰਮੁੱਖਤਾ ਦੇ ਹਿਸਾਬ ਨਾਲ ਸ਼ੁਰੂ ਦੇ ਵਿੱਚ ਹੀ ਕਰਦੇ ਹਾਂ, ਪਰ ਅੱਜ ਮੁੱਦਾ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂਗੇ ਉਹਨਾਂ ਦਾ ਅਤੇ ਚਰਚਾ ਕਰਾਂਗੇ ਅਤੇ ਕੈਨੇਡਾ ਬਾਰੇ ਉਹ ਕੀ ਕਹਿ ਰਹੇ ਨੇ ਅਤੇ ਇਸ ਵਾਰੀ ਉਹਨਾਂ ਨੇ ਕਿਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਜੀ ਉਹ ਲਾਏ ਨੇ ਅਤੇ ਕਿਸ ਗੱਲ ਦੀ ਨਿਖੇਧੀ ਕੀਤੀ ਹੈ ਕੈਨੇਡਾ ਦੀ। ਅਮਰੀਕਾ ਦੇ ਵਿੱਚ ਉਹਨਾਂ ਦੀ ਫੈਡਰਲ ਬੈਂਕ, US ਫੈਡਰਲ ਰਿਜ਼ਰਵ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਵੱਲੋਂ 3 ਸਾਲਾਂ ਵਿੱਚ

ਪਹਿਲੀ ਵਾਰੀ ਇੰਟਰਸਟ ਰੇਟ ਵਧਾਏ ਗਏ ਨੇ ਤੇ ਹੋ ਸਕਦਾ ਕਿ ਕੈਨੇਡਾ ਵਿੱਚ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਚਲਨ ਸਾਨੂੰ ਨਜ਼ਰ ਆਵੇ। ਹੋਰ ਖਬਰਾਂ ਹੈਗੀਆਂ ਨੇ, ਇਹਨਾਂ ਖਬਰਾਂ ਦੇ ਵਿੱਚ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਕਿ ਅਗਰ ਸਮਾਂ ਹੋਇਆ ਤਾਂ ਕੁਛ ਲੋਕਲ ਖਬਰਾਂ ਨੂੰ ਸਮਾਂ ਦੇਵਾਂਗੇ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਖਬਰਾਂ ਜਿਹੜੀਆਂ ਨੇ ਉਹ ਸ਼ਾਮਲ ਕੀਤੀਆਂ ਜਾਣ ਪ੍ਰੋਗਰਾਮ ਵਿੱਚ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਤੇ ਮਾਨਸ ਪਹੁਜਾ ਨੂੰ। ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਵਾਈ ਵਾਈ ਸੀ ਹੋਮ ਕੇਅਰ, ਅਗਰ ਤੁਹਾਡੇ ਘਰ ਵਿਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਨ੍ਹਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰੋ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿਚ ਖੁੱਲ੍ਹ ਗਿਆ ਹੈ ਜੀ ਓਐਸਏ ਸਮਾਇਲ ਮੈਡੀਕਲ। ਇਨ੍ਹਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਹਨ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4696। ਕੈਨੇਡਾ ਵਿਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਤੇ ਹੈ। ਇੱਥੇ ਵੱਡਾ ਸ਼ੋਅਰੂਮ ਵੀ ਹੈ ਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਲਓ। ਫੋਨ 403-903-6757 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਤੁਸੀਂ ਬੈਠ ਕੇ ਵੀ ਖਾਣਾ ਖਾ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ, ਡਿਲੀਵਰੀ ਵੀ ਕਰਵਾ ਸਕਦੇ ਹੋ 24 ਘੰਟੇ 7 ਦਿਨ। ਜੀ ਹਾਂ, 24 ਘੰਟੇ 7 ਦਿਨ ਇਹ ਰੈਸਟੋਰੈਂਟ ਖੁੱਲ੍ਹਦਾ ਹੈ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060। ਤੇ ਉਹ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਇਸ ਵਿੱਚ ਖਬਰਾਂ ਅਤੇ ਚਰਚਾ ਜਿਹੜੀ ਹੈ ਜੀ ਸ਼ੁਰੂ ਕਰਦੇ ਹਾਂ ਵਿਸਥਾਰ ਨਾਲ। ਸਭ ਤੋਂ ਪਹਿਲਾਂ ਜਿਹੜਾ ਮਾਰਕੀਟ 'ਤੇ ਨਜ਼ਰ ਮਾਰ ਲਈਏ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਅੱਜ ਸਾਨੂੰ ਸੌਫਟ ਨਜ਼ਰ ਆ ਰਿਹਾ ਕਿ ਲੱਗਦਾ ਕਿ ਥੋੜ੍ਹੀ ਜਿਹੀ ਗਿਰਾਵਟ ਹੈ ਕੱਲ੍ਹ ਨਾਲੋਂ। WTI ਕਰੂਡ ਆਇਲ ਜੋ ਕੱਚਾ ਤੇਲ ਹੈ, ਹੈਵੀ ਆਇਲ $101 ਜਾਂ $2 ਦੇ ਆਸ ਪਾਸ ਟਰੇਡ ਹੋ ਰਿਹਾ। ਬ੍ਰੈਂਟ ਕਰੂਡ $105 ਜਾਂ $6 ਦੇ ਲਾਗੇ ਛਾਗੇ ਟਰੇਡ ਹੋ ਰਿਹਾ। ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1.39 $1.39 ਕੈਨੇਡੀਅਨ, ਇੱਕ ਕੈਨੇਡੀਅਨ ਦੇ 71 ਸੈਂਟਸ ਅਮੈਰੀਕਨ, ਇੱਕ ਅਮਰੀਕਨ ਦੇ 96 ਰੁਪਏ 4 ਪੈਸੇ ਇੰਡੀਆ ਦੇ ₹96.04, ਇੱਕ ਕੈਨੇਡੀਅਨ ਦੇ ₹68.61 $68.61। ਤੇ ਖਬਰ ਜਿਹੜੀ ਹੈ ਜੀ ਸਭ ਤੋਂ ਪ੍ਰਮੁੱਖਤਾ ਨਾਲ, ਇਹ ਤਾਂ ਤੁਸੀਂ ਸੁਣਿਆ ਹੋਵੇ ਕਿ ਕੁਛ ਮਹੀਨੇ ਪਹਿਲਾਂ ਐਬਸਫੋਰਡ ਪੁਲਿਸ ਡਿਪਾਰਟਮੈਂਟ ਨੂੰ ਇੱਕ ਚਿੱਠੀ ਭੇਜੀ ਗਈ ਸੀ ਤੇ ਇਸ ਚਿੱਠੀ ਬਾਰੇ ਪੁਲਿਸ ਨੇ ਕਨਫਰਮ ਤਾਂ ਕਰ ਦਿੱਤਾ ਸੀ ਕਿ ਸਾਨੂੰ ਕੋਈ ਧਮਕੀ ਜਿਹੜੀ ਆ ਉਹ ਇਸ ਕਥਿਤ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਆਈ ਹੈ। ਤੇ ਹੁਣ ਮੀਡੀਆ ਦੇ ਵਿੱਚ ਇਹ ਜਿਹੜੀ ਚਿੱਠੀ ਹੈ ਜੀ ਇਹ ਰਿਲੀਜ਼ ਕੀਤੀ ਗਈ ਹੈ। ਇਹਦੇ ਵਿੱਚ ਬਿਸ਼ਨੋਈ ਗੈਂਗ ਨੇ ਕਥਿਤ ਤੌਰ 'ਤੇ ਕੈਨੇਡਾ ਦੇ ਡਿਫੈਂਸ ਮਿਨਿਸਟਰ, ਆਰਮੀ ਅਤੇ ਪੁਲਿਸ ਨੂੰ, ਰੱਖਿਆ ਮੰਤਰੀ, ਫੌਜ ਨੂੰ ਅਤੇ ਪੁਲਿਸ ਨੂੰ ਇਹ ਚਿੱਠੀ ਭੇਜੀ ਹੈ ਜਿਸ ਵਿੱਚ ਇਹ ਕਿਹਾ ਗਿਆ ਕਿ 5000 ਗੈਂਗ ਮੈਂਬਰ ਨੇ ਸਾਡੇ ਕੈਨੇਡਾ ਵਿੱਚ ਅਤੇ ਸਾਡੇ ਕੋਲ ਪੁਲਿਸ ਨਾਲੋਂ ਵੱਧ ਬੰਦੂਕਾਂ ਨੇ।
ਐਫ ਸਪੋਰਟ ਪੁਲਿਸ ਨੂੰ ਭੇਜੀ ਗਈ ਇਸ ਚਿੱਠੀ ਨੂੰ ਪਹਿਲੀ ਵਾਰ ਰਿਲੀਜ਼

ਕੀਤਾ ਗਿਆ ਤੇ ਇਹਦੇ ਵਿੱਚ ਇਹ ਲਿਖਿਆ ਗਿਆ ਕਿ ਸਾਈਨ ਕੀਤਾ ਗਿਆ ਤੇ ਲਾਰੈਂਸ ਗੈਂਗ ਫਰੋਮ ਇੰਡੀਆ ਇਹਦੇ ਵਿੱਚ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਇੱਕ ਹੀਅਰਿੰਗ ਦੇ ਵਿੱਚ ਜਿਹੜੀ ਹੈ ਉਹ ਇਹ ਚਿੱਠੀ ਰਿਲੀਜ਼ ਕੀਤੀ ਗਈ ਤੇ ਉਹ ਜਿਹੜਾ ਇੱਕ ਹੀਅਰਿੰਗ ਜਿਹੜੀ ਸੀ ਇੱਕ ਬਿਸ਼ਨੋਈ ਗੈਂਗ ਦੇ ਹੀ ਇੱਕ ਮੈਂਬਰ ਵਾਸਤੇ ਸੀ ਜਿਹਨੂੰ ਜੁਲਾਈ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਸੀ ਪੁਲਿਸ ਅਫਸਰ ਜਿਸ ਨੇ ਗਵਾਹੀ ਦਿੱਤੀ ਸੀ ਹੀਅਰਿੰਗ ਦੇ ਵਿੱਚ ਇਸ ਚਿੱਠੀ ਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਚਿੱਠੀ ਸਾਨੂੰ ਮਿਲੀ ਹੈ ਪਰ ਪਹਿਲੀ ਵਾਰੀ ਇਹਦਾ ਜਿਹੜਾ ਚਿੱਠੀ ਦਾ ਖਰੜਾ ਹੈ ਖਾਕਾ ਹੈ ਜੀ ਉਹ ਆਮ ਪਬਲਿਕ ਦੇ ਸਾਹਮਣੇ ਆਇਆ ਇਹਦੇ ਵਿੱਚ ਚਿੱਠੀ ਵਿੱਚ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਹਦੇ ਵਿੱਚ ਸਪੈਲਿੰਗ ਦੀਆਂ ਗਲਤੀਆਂ ਗ੍ਰਾਮੈਟੀਕਲ ਮਿਸਟੇਕਸ ਪੰਕਚੁਏਸ਼ਨ ਦੀਆਂ ਗਲਤੀਆਂ ਅਨੇਕਾਂ ਨੇ ਅਤੇ ਇਹਦੇ ਵਿੱਚ ਰਿਟਨ ਵਾਰਨਿੰਗ ਹੈ ਅਤੇ ਚੈਲੇਂਜ ਵੀ ਕੀਤਾ ਗਿਆ ਹੈ ਅਤੇ ਲਿਖਦੇ ਨੇ ਕਿ ਵੀ ਆਰ ਇੰਡੀਅਨ ਗੈਂਗ ਕੈਨੇਡਾ ਹੈਜ਼ ਨੋ ਗਟਸ ਟੂ ਸਟੋਪ ਅਸ ਇਜ਼ ਦੈਟ ਕਲੀਅਰ ਕਿ ਅਸੀਂ ਇੰਡੀਅਨ ਗੈਂਗ ਹਾਂ ਅਤੇ ਕੈਨੇਡਾ ਵਾਲਿਆਂ ਕੋਲ ਹਿੰਮਤ ਨਹੀਂ ਆ ਸਾਨੂੰ ਰੋਕਣ ਦੀ ਸਾਫ਼ ਹੈ ਨਾ ਇਹ ਗੱਲ ਇਸ ਤਰ੍ਹਾਂ ਮੰਨ ਲਓ ਜਿਵੇਂ ਪਹਿਲਾਂ ਮੈਂ ਕਿਹਾ ਨਾ ਕਿ ਗਲਤੀਆਂ ਬਹੁਤ ਨੇ ਉਹਦੇ ਵਿੱਚ ਸਪੈਲਿੰਗ ਐਰਰ ਵੀ ਨੇ ਅਤੇ ਹੋਰ ਚੀਜ਼ਾਂ ਨੇ ਲਿਖਦੇ ਨੇ ਵੀ ਵਿਲ ਰੂਲ ਇਨ ਕੈਨੇਡਾ ਐਂਡ ਨੋ ਨਾਓ ਨੋ ਵਨ ਕੈਨ ਸਟੋਪ ਅਸ ਵੀ ਆਰ ਵੈਰੀ ਪਾਵਰਫੁੱਲ ਅਸੀਂ ਕੈਨੇਡਾ ਵਿੱਚ ਰਾਜ ਕਰਾਂਗੇ ਹੁਣ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਬਹੁਤ ਤਾਕਤਵਰ ਹਾਂ ਇਹਦੇ ਵਿੱਚ ਅੱਗੇ ਲਿਖਦੇ ਨੇ ਦਿਸ ਇਜ਼ ਅਵਰ ਟਾਈਮ ਇਹ ਸਾਡਾ ਸਮਾਂ ਹੈ ਨਾਓ ਇੰਡੀਅਨ ਵੀ ਹੈਵ ਮੋਰ ਦੈਨ 5,000 ਗੈਂਗ ਮੈਂਬਰ ਇਨ ਕੈਨੇਡਾ ਸਾਡੇ ਕੋਲ 5,000 ਤੋਂ ਵੱਧ ਹੈਗੇ ਨੇ ਦੇ ਕੈਨ ਡੂ ਸ਼ੂਟਿੰਗ ਫੋਰ ਓਨਲੀ $1,000 ਉਹ $1,000 ਲਈ ਗੋਲੀ ਚਲਾ ਸਕਦੇ ਨੇ ਅਤੇ ਸਾਨੂੰ ਰੋਕ ਨਹੀਂ ਸਕਦਾ ਕੋਈ ਅਤੇ ਤੁਸੀਂ ਦੇਖਿਓ ਅਸੀਂ ਜਲਦੀ ਕੈਨੇਡਾ 'ਤੇ ਕਬਜ਼ਾ ਕਰ ਲਵਾਂਗੇ ਇਹ ਲੈਟਰ ਜਿਹੜੀ ਆ ਇਹਦੇ ਵਿੱਚ ਮਲਟੀ ਏਜੰਸੀ ਐਫਰਟ ਤੋਂ ਬਾਅਦ ਜੋ ਜਾਂਚ ਵਗੈਰਾ ਚੱਲ ਰਹੀ ਹੈ ਉਹ ਨਾਲ ਪਰਤਾਂ ਖੁੱਲ੍ਹ ਰਹੀਆਂ ਨੇ ਜੋ ਗੱਲਾਂ ਮਿਲ ਰਹੀਆਂ ਨੇ ਉਹਦੇ ਵਿੱਚ ਜੁੜਦੀ ਹੋਈ ਹੈ ਚਿੱਠੀ ਹੋਰ ਹੀ ਤਸਵੀਰ ਪੇਸ਼ ਕਰਦੀ ਹੈ ਜੀ ਹੁਣ ਡਾਕੂਮੈਂਟ ਦੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਜਿਹੜੇ ਐਲੀਗੇਸ਼ਨ ਲਾਏ ਨੇ ਉਹਨਾਂ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਸੇ ਹਫ਼ਤੇ ਉਹਨਾਂ ਦੇ ਲਿੰਕ ਜਿਹੜੇ ਨੇ ਬਿਸ਼ਨੋਈ ਗੈਂਗ ਨਾਲ ਰਿਲੇਟਡ ਐਕਟੀਵਿਟੀ ਦੇ ਜਿਹੜੇ ਨੇ ਉਹ ਲੱਗੇ ਨੇ ਫਾਈਲਜ਼ ਦੇ ਮੁਤਾਬਕ ਸੀ ਬੀ ਐੱਸ ਏ ਦੀਆਂ ਫਾਈਲਜ਼ ਦੇ ਮੁਤਾਬਕ ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਇਹ 20 ਇੱਕ ਵਰਿਆਂ ਦੀ ਉਮਰ ਦੇ 20 ਤੋਂ 25 ਦੇ ਦਰਮਿਆਨ ਹੋਣਗੇ ਅਤੇ ਐਡਮਿੰਟਨ ਵਿੱਚ ਦੱਸੇ ਗਏ ਨੇ ਸ਼ੱਕੀ ਇਹ ਦੋਵੇਂ ਅਤੇ ਇਹਨਾਂ 'ਤੇ ਸ਼ੂਟਿੰਗ ਗੋਲੀਬਾਰੀ ਅਤੇ ਧਮਕੀਆਂ ਦੇਣ ਦਾ ਅਲਬਰਟਾ ਓਨਟੇਰੀਓ ਬ੍ਰਿਟਿਸ਼ ਕੋਲੰਬੀਆ ਤੱਕ ਇਹਨਾਂ ਦੋਨਾਂ ਮੁੰਡਿਆਂ ਦੀ ਰੇਂਜ ਦੱਸੀ ਗਈ ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਡਾਕੂਮੈਂਟਸ ਦੇ ਵਿੱਚ ਇਨਕਲੂਡ ਕੀਤਾ ਗਿਆ ਕਿ ਬਿਸ਼ਨੋਈ ਔਰਗਨਾਈਜੇਸ਼ਨ ਜਿਹੜੀ ਹੈ ਉਹ ਕਿਵੇਂ ਜਿਹੜੀ ਹੈ ਕੈਨੇਡਾ ਦੇ ਵਿੱਚ ਉਹਦੀ ਗਰੋਥ ਹੋਈ ਹੈ ਅਤੇ ਕਿਵੇਂ ਕੰਮ ਕਰ ਰਹੀ ਹੈ ਹੁਣ ਲਾਰੈਂਸ ਬਿਸ਼ਨੋਈ ਦੇ ਬਾਰੇ ਤਾਂ ਸਾਨੂੰ ਪਤਾ ਹੈ ਕਿ ਜੇਲ੍ਹ ਦੇ ਵਿੱਚ ਆ ਉਹ ਇੰਡੀਆ ਦੇ ਵਿੱਚ ਅਤੇ ਇਹ ਵੀ ਮੰਨਿਆ ਜਾ ਰਿਹਾ ਕਿ ਉਹਨੇ ਇੱਕ ਇੰਟਰਨੈਸ਼ਨਲ ਔਰਗਨਾਈਜੇਸ਼ਨ ਜਿਹੜੀ ਹੈ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੋਂ ਖੜੀ ਕਰ ਲਈ ਹੈ ਕੈਨੇਡਾ ਦੇ ਵਿੱਚ ਬਿਸ਼ਨੋਈ ਨੇ ਆਪਣੇ ਜਿਹੜੇ ਸਿਖਰਲਾ ਜਿਹੜਾ ਉਹਦਾ ਕੋਈ ਗੈਂਗ ਮੈਂਬਰ ਹੈ ਜੀ ਗੋਲਡੀ ਬਰਾਡ ਜੋ ਕਿ 2017 ਵਿੱਚ ਪੜ੍ਹਨ ਆਇਆ ਸੀ ਸਟੱਡੀ ਪਰਮਿਟ ਲੈ ਕੇ ਕਥਿਤ ਤੌਰ 'ਤੇ ਕੈਨੇਡਾ ਵਿੱਚ ਅਤੇ ਕੈਮਲੂਪਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਥੋਮਸਨ ਰਿਵਰ ਯੂਨੀਵਰਸਿਟੀ ਦੇ ਵਿੱਚ ਉਹਨੇ ਕਹਿੰਦੇ ਸਟੱਡੀ ਪਰਮਿਟ ਉੱਥੇ ਪੜ੍ਹਨ ਆਇਆ ਸੀ ਅਤੇ ਇਹ ਨਹੀਂ ਪਤਾ ਕਿ ਉਹ ਕੀ ਉਹਨੇ ਕੋਈ ਕਲਾਸ ਅਟੈਂਡ ਕੀਤੀ ਜਾਂ ਨਹੀਂ ਪਰ ਉਸਨੇ 2019 ਦੇ ਵਿੱਚ ਜਿਹੜਾ ਸੀ ਉਹ ਰਿਫਿਊਜੀ ਕਲੇਮ ਕੀਤਾ ਸੀ ਜੋ ਕਿ ਅਬੈਂਡਨਡ ਹੈ 2022 ਦੇ ਵਿੱਚ ਅਤੇ ਇਸ ਵੇਲੇ ਉਹ ਕਿੱਥੇ ਹੈ ਉਹਦੇ ਬਾਰੇ ਕੁਛ ਪਤਾ ਨਹੀਂ ਹੈ ਇਹ ਵੀ ਸਾਹਮਣੇ ਆ ਰਿਹਾ ਕਿ ਗੋਲਡੀ ਬਰਾਡ ਅਤੇ ਲਾਰੈਂਸ ਬਿਸ਼ਨੋਈ ਪਿਛਲੇ ਸਾਲ ਅਲੱਗ ਹੋ ਚੁੱਕੇ ਨੇ ਅਤੇ ਇੱਕ ਦੂਜੇ ਦੇ ਵਿਰੋਧੀ ਬਣ ਚੁੱਕੇ ਨੇ ਹੁਣ ਇਹ ਕਲੀਅਰ ਨਹੀਂ ਹੈ ਕਿ ਕੀ ਗੋਲਡੀ ਬਰਾਡ ਇੱਥੋਂ ਚਲਾ ਰਿਹਾ ਸਾਰੇ ਓਪਰੇਸ਼ਨਸ ਜਾਂ ਲਾਰੈਂਸ ਬਿਸ਼ਨੋਈ ਚਲਾ ਰਿਹਾ ਗੋਲਡੀ ਦਾ ਨੇਮ ਜਿਹੜਾ ਹੈ ਆਮ ਤੌਰ 'ਤੇ ਐਕਸਟੋਰਸ਼ਨ ਕੇਸਾਂ ਦੇ ਵਿੱਚ ਲਿਆ ਜਾਂਦਾ ਹੈ ਸੀ ਬੀ ਐੱਸ ਏ ਦੀ ਗਾਈਡ ਤੋਂ ਇਹ ਗੱਲ ਪਤਾ ਲੱਗਦੀ ਹੈ ਗੋਲਡੀ ਦਾ ਨਾਮ ਲਿਆ ਜਾਂਦਾ ਸੋ ਇਸੇ ਸਾਲ ਫਰ ਐੱਫ ਬੀ ਆਈ ਨੇ ਜਿਹੜਾ ਹੈ $50,000 ਦਾ ਇਸ ਗੋਲਡੀ ਬਰਾਡ ਦੀ ਹਰਾਸਤ ਨੂੰ ਫੜਾਉਣ ਵਾਸਤੇ ਇਨਾਮ ਵੀ ਰੱਖਿਆ ਸੀ ਅਤੇ ਉਸ 'ਤੇ ਹੋਰ ਕਈ ਕੇਸਾਂ ਵਿੱਚ ਵੀ ਉਸਦਾ ਨਾਮ ਆਉਂਦਾ ਹਰਦੀਪ ਸਿੰਘ ਨਿੱਜਰ ਦੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਕੇਸ ਦੇ ਵਿੱਚ ਵੀ ਉਸਦਾ ਨਾਮ ਆਉਂਦਾ ਜੀ ਹੁਣ ਹੋਰ ਗੈਂਗ ਮੈਂਬਰ ਵੀ ਐਕਸਟੋਰਸ਼ਨ ਦੇ ਵਿੱਚ ਦੱਸੇ ਜਾਂਦੇ ਨੇ ਗੋਲਡੀ ਢਿੱਲੋਂ ਨਾਂ ਦਾ ਵੀ ਕੋਈ ਬੰਦਾ ਜੋ ਸਬ ਕੰਟਰੈਕਟਰ ਹੈ ਜਿਸਨੇ ਕਿ ਆਮ ਤੌਰ 'ਤੇ ਗਾਂਹ ਅੱਗੇ ਜਿਹੜੇ ਨੇ ਮੁੰਡੇ ਕੁਛ ਭਰਤੀ ਕੀਤੇ

ਕਿਉਂਕਿ ਕ੍ਰਿਮੀਨਲ ਐਕਟੀਵਿਟੀਜ਼ ਕਰਦੇ ਨੇ ਅਤੇ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦਾ ਨਾਮ ਜਿਹੜਾ ਹੈ ਅਕਸਰ ਆਉਂਦਾ ਅਤੇ ਇਹ ਆਰ ਸੀ ਐਮ ਪੀ ਐਡਮਿੰਟਨ ਪੁਲਿਸ ਸਰੀ ਪੁਲਿਸ ਹੋਰ ਆਸੇ ਪਾਸੇ ਜਿੰਨੀਆਂ ਪੁਲਿਸ ਸਰਵਿਸ ਨੇ ਸਾਰਿਆਂ ਨੂੰ ਇਸ ਵਿਅਕਤੀ ਦੇ ਨਾਮ ਬਾਰੇ ਕਥਿਤ ਤੌਰ 'ਤੇ ਜਾਣਕਾਰੀ ਹੈ 200 ਸਫਿਆਂ ਦੀ ਰਿਪੋਰਟ ਜਿਹੜੀ ਹੈ ਜੀ ਇਹ ਤਿਆਰ ਕੀਤੀ ਗਈ ਹੈ ਉਹ ਲਾਰਸ ਬਿਸ਼ਨੋਈ ਗੈਂਗ ਦੇ ਕੈਨੇਡਾ ਦੇ ਵਿੱਚ ਉਭਾਰ ਨੂੰ ਲੈ ਕੇ ਇਸ ਵਿੱਚ ਜਾਂਚ ਜਿਹੜੀ ਕੀਤੀ ਗਈ ਉਸ ਵਿੱਚ ਪ੍ਰੋਜੈਕਟ ਗਾਰਟਰ ਕਿਹਾ ਗਿਆ ਇਹ ਇੱਕ ਨਾਵਲ ਦੀ ਤਰ੍ਹਾਂ ਇਸ ਇਸ ਰਿਪੋਰਟ ਦੀ ਸਟੋਰੀ ਚੱਲਦੀ ਹੈ ਅਤੇ ਇਨਵੈਸਟੀਗੇਸ਼ਨ ਦੇ ਵਿੱਚ 7 ਮਹੀਨੇ ਜਿਹੜੇ ਨੇ ਉਹਨਾਂ ਨੂੰ ਕਵਰ ਕੀਤਾ ਜਾਂਦਾ ਅਤੇ ਇਸ ਵੇਲੇ ਇਹ ਜਿਹੜੀ ਗੋਲਡੀ ਬਰਾੜ ਜਾਂ ਲਾਰਸ ਬਿਸ਼ਨੋਈ ਗੈਂਗ ਦੀ ਚਰਚਾ ਹਰ ਪਾਸੇ ਹੈ ਇਸ ਜਿਹੜੀ ਇੱਕ ਗਰੁੱਪ ਹੈ ਜਿਹੜਾ ਲਾਰਸ ਬਿਸ਼ਨੋਈ ਗਰੁੱਪ ਹੈ ਇਸ ਨੂੰ ਅੱਤਵਾਦੀ ਜਥੇਬੰਦੀ ਐਲਾਨ ਚੁੱਕੀ ਕੈਨੇਡਾ ਦੀ ਸਰਕਾਰ ਅਤੇ ਹੁਣ ਰਿਪੋਰਟਸ ਹੋਰ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ ਐਡਮਿੰਟਨ ਕੈਲਗਰੀ ਸਰੀ ਪੁਲਿਸ ਦੀਆਂ ਅਤੇ ਗੱਡੀਆਂ ਦੀ ਬੰਦਿਆਂ ਦੀ ਕੀ ਕਹਾਣੀ ਹੈ 5000 ਵਾਲੀ ਸੱਚੀ ਹੈ ਅਤੇ ਇਹ ਚਿੱਠੀ ਕੌਣ ਲਿਖ ਰਿਹਾ ਰਿਪੋਰਟ ਦੇ ਵਿੱਚ ਮਲਟੀਪਲ ਵਿਕਟਮ ਨੇ ਅਤੇ ਜਿਨ੍ਹਾਂ ਨੂੰ ਜਿਹੜਾ ਦੱਸਿਆ ਗਿਆ ਕਿ ਜਿਨ੍ਹਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਪੈਸੇ ਉਗਰਾਉਣ ਦੇ ਯਤਨ ਕੀਤੇ ਗਏ ਔਰ ਇੱਕ ਗੱਲ ਇੱਥੇ ਸਾਹਮਣੇ ਜਿਹੜੀ ਹੈ ਜੀ ਉਹ ਇਹ ਆਉਂਦੀ ਹੈ ਕਿ ਇਹ ਭਾਵੇਂ ਕੋਈ ਵੀ ਲੋਕ ਹੋਣ ਪਰ ਇਸ ਵਿੱਚ ਜੋ ਫਸੇ ਨੇ ਜਾਂ ਕਹਿ ਲਓ ਕਿ ਜਿਹੜੇ ਸ਼ਾਮਿਲ ਹੋਏ ਇਸ ਸੋ ਕਾਲਡ ਗੈਂਗ ਦੇ ਵਿੱਚ ਇਹ ਜ਼ਿਆਦਾ ਕਰਕੇ ਪੰਜਾਬੀ ਸਿੱਖ ਭਾਈਚਾਰੇ ਦੇ ਹੀ ਮੁੰਡੇ ਨੇ ਇਹ ਕੋਈ ਜ਼ਿਆਦਾ ਕਰਕੇ ਬਿਗ ਮਜੋਰਿਟੀ ਅਸੀਂ ਕਹਿ ਸਕਦੇ ਹਾਂ ਕਿ ਇਹ ਹੈਗੇ ਨੇ ਅਤੇ ਕਿਉਂਕਿ ਸਰਨੇਮ ਵਗੈਰਾ ਅਤੇ ਨਾਮ ਵਗੈਰਾ ਹੋਰ ਸਾਰੇ ਜਦੋਂ ਸਾਹਮਣੇ ਆਉਂਦੇ ਨੇ ਫਿਰ ਗੱਲਾਂ ਸਾਨੂੰ ਪਤਾ ਲੱਗਦੀਆਂ ਨੇ ਹੁਣ ਇਹ ਕਿੱਥੇ ਤੱਕ ਜਾਂਚ ਜਾਵੇਗੀ ਅਤੇ ਕਿਹਨੂੰ ਜਿਹੜਾ ਫੜਿਆ ਜਾਵੇਗਾ ਅਤੇ ਕੀ ਇਹ ਗੱਲਾਂ ਹੋਣਗੀਆਂ ਅਤੇ ਕੌਣ ਹੁਣ ਤੱਕ ਜਿਹੜਾ ਹੈ ਜੀ ਕਾਬੂ ਹੋਵੇਗਾ ਅਤੇ ਗੋਲਡੀ ਬਰਾੜ ਕਿੱਥੇ ਹੈ ਕੀ ਇਸ ਬਾਰੇ ਆਮ ਲੋਕਾਂ ਨੂੰ ਕਦੇ ਪਤਾ ਲੱਗੇਗਾ ਹਾਂ ਕੁਛ ਦਿਨ ਪਹਿਲਾਂ ਉਸਦੀ ਇੱਕ ਆਡੀਓ ਜ਼ਰੂਰ ਜਨਤਕ ਹੋਈ ਸੀ ਜਿਸ ਦੇ ਵਿੱਚ ਇਹ ਕੁਛ ਉਹ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਬਾਰੇ ਕੁਛ ਗੱਲਾਂ ਕਰ ਰਹੇ ਸੀ ਕਥਿਤ ਤੌਰ 'ਤੇ ਹੁਣ ਇਹ ਸਾਰੀਆਂ ਗੱਲਾਂ ਸਰਟੀਫਾਈਡ ਨਹੀਂ ਹੈਗੀਆਂ ਅਤੇ ਪਰ ਇਹਦੇ ਵਿੱਚ ਪੁਲਿਸ ਕਿੰਨਾ ਕੁ ਜਾਣਦੀ ਅਤੇ ਆਮ ਪਬਲਿਕ ਨੂੰ ਕਿੰਨਾ ਕੁ ਦੱਸਣਾ ਚਾਹੁੰਦੀ ਹੈ ਜੀ ਇਹ ਪੁਲਿਸ ਜਾਂ ਸਰਕਾਰਾਂ 'ਤੇ ਹੀ ਡਿਪੈਂਡ ਕਰਦਾ ਹੈ ਇਸ ਖਬਰ ਤੋਂ ਬਾਅਦ ਅਸੀਂ ਜਿਹੜੀ ਅਗਲੀ ਵੱਡੀ ਖਬਰ ਹੈ ਉਹ ਇੱਕ ਰਿਪੋਰਟ ਆਈ ਹੈ ਜੀ ਯੂਨੀਵਰਸਿਟੀ ਆਫ ਕੈਲਗਰੀ ਦੀ ਇਹ ਰਿਪੋਰਟ ਹੈ ਯੂਨੀਵਰਸਿਟੀ ਆਫ ਕੈਲਗਰੀ ਦੇ ਸਕੂਲ ਆਫ ਪਬਲਿਕ ਪਾਲਿਸੀ ਦੀ ਰਿਪੋਰਟ ਪਬਲਿਕ ਪਾਲਿਸੀ ਦੀ ਇਸ ਰਿਪੋਰਟ ਨੂੰ ਤਿਆਰ ਕਰਨ ਵਾਸਤੇ ਅਲਬਰਟਾ ਸਰਕਾਰ ਨੇ ਹੀ ਬੇਨਤੀ ਕੀਤੀ ਸੀ ਇਸ ਡਿਪਾਰਟਮੈਂਟ ਨੂੰ ਯੂਨੀਵਰਸਿਟੀ ਆਫ ਕੈਲਗਰੀ ਦੇ ਨੂੰ ਕਿ ਇਹ ਰਿਪੋਰਟ ਜਿਹੜੀ ਹੈ ਤਿਆਰ ਕੀਤੀ ਜਾਵੇ ਅਤੇ ਇਹ ਰਿਪੋਰਟ ਜਿਹੜੀ ਆ ਹੁਣ ਸਾਹਮਣੇ ਆ ਗਈ ਹੈ ਅਤੇ ਇਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਹ ਰਿਪੋਰਟ ਨੇ ਇਹ ਦੱਸਿਆ ਕਿ ਅਗਰ ਅਲਬਰਟਾ ਅਲੱਗ ਹੁੰਦਾ ਹੈ ਕੈਨੇਡਾ ਦੇ ਨਾਲੋਂ ਤਾਂ ਇਸ ਨੂੰ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰ ਦੁਆਰਾ ਕਮਿਸ਼ਨ ਕੀਤੀ ਗਈ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 5 ਸਾਲਾਂ ਦੇ ਸਮੇਂ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਣ ਲਈ $170 ਬਿਲੀਅਨ ਜਿਹੜੇ ਨੇ ਉਹ ਖਰਚਾ ਪਵੇਗਾ ਇਹਦੀ ਕੋਸਟ ਇੰਨੀ ਹੋਵੇਗੀ ਅਤੇ ਬਹੁਤ ਜ਼ਿਆਦਾ ਅਨਪ੍ਰਡਿਕਟੇਬਲ ਲੰਬੇ ਸਮੇਂ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਹੈ ਇਹ ਹੋਵੇਗੀ ਇਹਦੇ ਵਿੱਚ ਦੋ ਜਿਹੜੇ ਨੇ ਸੂਰਤਾਂ 'ਤੇ ਜਿਹੜਾ ਉਹ ਧਿਆਨ ਕੇਂਦਰਿਤ ਕੀਤਾ ਗਿਆ ਪਹਿਲਾ ਹੈ ਸਮੂਥ ਆਪਸ਼ਨ ਜਿਹਦੇ ਵਿੱਚ ਕੈਨੇਡਾ ਦੇ ਵਿੱਚੋਂ ਬਾਹਰ ਨਿਕਲਣ ਲਈ ਤੇਜ਼ ਜਿਹੜੀ ਹੈ ਨੈਗੋਸ਼ੀਏਸ਼ਨ ਜਿਹੜੀ ਹੈ ਉਹਦੇ 'ਤੇ ਕਿ ਕੈਨੇਡਾ ਵਾਲਿਆਂ ਕੈਨੇਡਾ ਦੇ ਵਿੱਚੋਂ ਅਲਬਰਟਾ ਵਾਲੇ ਨਿਕਲ ਜਾਣ ਇਹ ਬਹੁਤ ਡਿਫੀਕਲਟ ਆਪਸ਼ਨ ਦੱਸੀ ਗਈ ਹੈ ਜਿਹਦੇ ਵਿੱਚ ਨੈਗੋਸ਼ੀਏਸ਼ਨ ਜਿਹੜੀ ਹੈ ਉਹ ਅਲਬਰਟਾ ਪ੍ਰੋਵਿੰਸ ਲਈ ਬਹੁਤ ਅਨਫੇਵਰੇਬਲ ਹੋਵੇਗੀ ਫਿਰ ਇੱਕ ਹੋਰ ਸਨੈਰੀਓ ਹੈ ਜਿਸ ਵਿੱਚ ਅਲਬਰਟਾ ਦੀ ਇਕੋਨਮੀ ਜਿਹੜੀ ਹੈ ਕਮਜ਼ੋਰ ਹੋ ਸਕਦੀ ਹੈ ਇਸ ਦੇ ਫਾਈਨਾਂਸ ਬਹੁਤ ਮਾੜੇ ਹੋ ਸਕਦੇ ਨੇ ਨਾ ਸਿਰਫ ਕੁਛ ਸਾਲਾਂ ਲਈ ਬਲਕਿ ਬਹੁਤ ਸਾਰੇ ਸਾਲਾਂ ਲਈ ਅਲਬਰਟਾ ਜਿਹੜਾ ਹੈ ਇਕੱਲੇ ਤੌਰ 'ਤੇ ਬਹੁਤ ਕਮਜ਼ੋਰ ਇੱਕ ਸਟੇਟ ਵਜੋਂ ਜਾਂ ਮੁਲਕ ਵਜੋਂ ਸਾਹਮਣੇ ਆ ਸਕਦਾ ਉਸਦੀਆਂ ਇੰਪਲੀਕੇਸ਼ਨ ਜਿਹੜੀਆਂ ਨੇ ਬਹੁਤ ਜ਼ਿਆਦਾ ਹੋਣਗੀਆਂ ਦੋਵਾਂ ਸੂਰਤਾਂ ਦੇ ਵਿੱਚ ਅਲਬਰਟਾ ਦੇ ਉੱਪਰ ਕਰਜ਼ਾ ਬੇਤਹਾਸ਼ਾ ਵਧੇਗਾ ਅਤੇ ਜੋ ਕਿ ਕੈਨੇਡਾ ਦੇ ਫੈਡਰਲ ਘਾਟਾ ਜਿਹੜਾ ਹੈ ਉਹਦਾ ਵੀ ਇਹਨਾਂ ਨੂੰ ਹਿੱਸਾ ਆਵੇਗਾ ਅਤੇ ਇਹ ਜਿਹੜਾ

0: ਇਹਨਾਂ ਅਲਬਰਟਾ ਦਾ ਜਿਹੜਾ ਫੈਡਰਲ ਜਿਹੜਾ ਘਾਟਾ ਹੋਵੇਗਾ ਜੀ ਕਰਜ਼ਾ ਹੋਵੇਗਾ ਉਹ 324 ਬਿਲੀਅਨ ਤੋਂ 442 ਬਿਲੀਅਨ ਤੱਕ ਹੋਵੇਗਾ ਸੋ ਰਿਪੋਰਟ ਵਿੱਚ ਐਸਟੀਮੇਟ ਇਹ ਕੀਤਾ ਜਾਂਦਾ ਹੈ ਕਿ ਡੈਟ ਟੂ ਜੀ ਡੀ ਪੀ ਰੇਸ਼ੋ ਜਿਹੜੀ ਹੈ ਉਹ 88.5% ਹੋਵੇਗੀ ਜੋ ਕਿ ਪ੍ਰੋਵਿੰਸ ਦਾ ਫੋਰਕਾਸਟ ਹੈ ਕਿ 7.7% ਹੈ ਇਸ ਵੇਲੇ ਇਸ ਵਿੱਤੀ ਵਰ੍ਹੇ 'ਤੇ 10 ਗੁਣਾ ਉਹਦੇ ਨਾਲੋਂ ਜ਼ਿਆਦਾ ਜਿਹੜਾ ਇਕੱਲੇ ਇਕੱਲੇ ਵਿਅਕਤੀ ਨੂੰ ਕਰਜ਼ਾ ਆਵੇਗਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੇ ਕਿਹਾ ਸੀ ਕਿ ਇਹ 400 ਬਿਲੀਅਨ ਤੋਂ ਵੱਧ ਟ੍ਰਾਂਜੈਕਸ਼ਨਲ ਕੋਸਟ ਜਿਹੜੀ ਹੈ ਸਾਨੂੰ ਲੱਗ ਸਕਦੀ ਹੈ ਜੋ ਕਿ 25 ਬਿਲੀਅਨ ਤੋਂ 50 ਬਿਲੀਅਨ ਜਿਹੜੀ ਐਨੂਅਲ ਕੋਸਟ ਜਿਹੜੀ ਹੈ ਉਹ ਹੋਵੇਗੀ ਸੋ ਅਲਬਰਟਾ ਦੇ ਵਿੱਚ ਯੂ ਐਫ ਸੀ ਦੀ ਹੁਣ ਜਿਹੜੀ ਰਿਪੋਰਟ ਆਈ ਹੈ ਇਹਦੇ ਵਿੱਚ ਸ਼ੋਰਟ ਦੇ ਵਿੱਚ ਇਹ ਕਿਹਾ ਜਾ ਸਕਦਾ ਕਿ ਵੱਖਰੇ ਹੋਣ ਨਾਲ ਅਲਬਰਟਾ ਨੂੰ ਵੱਡਾ ਆਰਥਿਕ ਝਟਕਾ ਲੱਗੇਗਾ ਅਤੇ ਨਵੇਂ ਮੁਲਕ ਨੂੰ ਅਸਟੈਬਲਿਸ਼ ਕਰਨ ਦੀ ਕੋਸਟ 50 ਬਿਲੀਅਨ ਤੋਂ 170 ਬਿਲੀਅਨ ਡਾਲਰ ਦੀ ਹੋਵੇਗੀ 5 ਸਾਲਾਂ ਦੇ ਵਿੱਚ ਅਤੇ ਇਹ ਵੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜੇ ਸੈਪਰੇਟ ਹੋ ਜਾਂਦੇ ਹਾਂ ਅਤੇ ਅਲਬਰਟਾ ਨੂੰ ਆਪਣੇ ਇਨਵਾਇਰਮੈਂਟ ਲਾਅ ਵਗੈਰਾ ਜਿਹੜੇ ਨੇ ਬਣਾਉਣ ਦਾ ਮੌਕਾ ਮਿਲੇਗਾ ਅਤੇ ਜਿਹਦੇ ਨਾਲ ਐਨਰਜੀ ਸੈਕਟਰ 'ਤੇ ਬੂਸਟ ਕਰੇਗਾ ਪਰ ਇਸ ਇੰਡੀਪੈਂਡੈਂਸ ਜਿਹੜੀ ਹੈ ਉਹ ਇਹ ਹੈ ਕਿ ਯੂਨਾਈਟਿਡ ਸਟੇਟਸ ਨਾਲ ਫਿਰ ਜ਼ਿਆਦਾ ਡਿਪੈਂਡੈਂਸ ਹੋਵੇਗੀ ਯੂਨਾਈਟਿਡ ਸਟੇਟਸ 'ਤੇ ਅਮਰੀਕਾ 'ਤੇ ਜ਼ਿਆਦਾ ਨਿਰਭਰ ਕਰਨਾ ਪਵੇਗਾ ਅਤੇ ਯੂ ਐੱਸ ਏ ਅਗਰ ਐਡਵਾਂਟੇਜ ਜਿਹੜਾ ਹੈ ਅਲਬਰਟਾ ਦੀਆਂ ਆਪਸ਼ਨਾਂ ਦੇ ਲੈਣ ਲੱਗ ਪਿਆ ਕਿ ਇਹ ਇਹਨਾਂ ਕੋਲ ਜਾਣ ਨੂੰ ਕਿਹੜਾ ਰਸਤਾ ਹੈ ਸਾਡੇ ਨਾਲੋਂ ਹੀ ਸਮੁੰਦਰ ਤੱਕ ਪਹੁੰਚਣਗੇ ਉਹ ਫਿਰ ਅਲਬਰਟਾ ਕੋਲ ਕੀ ਸੂਰਤ ਬਚਦੀ ਹੈ ਜੇ ਤੇਲ ਅਤੇ ਗੈਸ ਨਹੀਂ ਵਿਕਦੇ ਅਤੇ ਅਲਬਰਟਾ ਗੌਰਮੈਂਟ ਜਿਹੜੀ ਹੈ ਇਹ ਵੀ ਡਿਸਾਈਡ ਕਰ ਸਕਦੀ ਹੈ ਕਿ ਫਿਰ ਅਤੇ ਅਲਬਰਟਾ ਗੌਰਮੈਂਟ ਫਿਰ ਅਮਰੀਕਾ ਦੇ ਹੱਥਾਂ ਵਿੱਚ ਖੇਡੇਗੀ ਆਪਣੇ ਤੌਰ 'ਤੇ ਇੰਡੀਪੈਂਡੈਂਟ ਤੌਰ 'ਤੇ ਕੁਛ ਡਿਸਾਈਡ ਕਰਨ ਦੇ ਅਸਮਰੱਥ ਹੋਵੇਗੀ ਇਸ ਰਿਪੋਰਟ ਦੇ ਵਿੱਚ ਇੱਕ ਸਾਫ ਸਮੂਥ ਸਨੈਰੀਓ ਵੀ ਲੇਆਊਟ ਕੀਤਾ ਗਿਆ ਜਿਸ ਵਿੱਚ ਇਹਦੇ ਵਿੱਚ ਕੁਛ ਚੀਜ਼ਾਂ 'ਤੇ ਹੋਰ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਵਿੱਚ ਆਰਥਿਕਤਾ ਨੂੰ ਲੈ ਕੇ ਅਤੇ ਕੁਛ ਚੀਜ਼ਾਂ ਨੂੰ ਲੈ ਕੇ ਕੁਛ ਠੀਕ ਠਾਕ ਇਨਕਸ਼ਾਫ ਹੈਗੇ ਨੇ ਪਰ ਵੱਡੇ ਖਦਸ਼ੇ ਜਿਹੜੇ ਨੇ ਜੀ ਉਹ ਬਰਕਰਾਰ ਰਹਿਣ ਦੀ ਸੰਭਾਵਨਾ ਹੈ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6147-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ।

0: ਜ਼ਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
4: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
5: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
9: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
4: ਬ੍ਰੇਕ ਤੋਂ ਬਾਅਦ ਫੇਰ ਸਵਾਗਤ ਹੈ ਜੀ ਬਾਕੀ ਖਬਰਾਂ ਵੱਲ ਧਿਆਨ ਕਰਦੇ ਹਾਂ ਪ੍ਰੋਗਰਾਮ ਵਿੱਚ ਯੂਰਪੀਅਨ ਯੂਨੀਅਨ ਵਾਲੇ ਕੈਨੇਡਾ ਵਾਲਿਆਂ

ਨੂੰ ਸੱਦਾ ਦੇ ਰਹੇ ਨੇ ਕਿ ਆਪਣੇ ਉਹ ਪਹਿਲੇ ਐਸੋਸੀਏਟ ਮੁਲਕ ਵਜੋਂ ਕੈਨੇਡਾ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਨੇ। ਯੂਰਪੀਅਨ ਯੂਨੀਅਨ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੂਲਾ ਵੌਨ ਡੈਰ ਲੇਨ ਨੇ ਇੱਕ ਐਨੂਅਲ ਸਟੇਟ ਆਫ ਦਾ ਯੂਨੀਅਨ ਐਡਰੈਸ ਵਿੱਚ ਫਰਾਂਸ ਵਿੱਚ ਇਹ ਗੱਲ ਆਖੀ ਹੈ, ਜਿੱਥੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਸਿੱਧੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਪਾਰਟਨਰਸ਼ਿਪ ਨੂੰ ਅਰਜੈਂਟਲੀ ਰੀਇਮੈਜਿਨ ਕੀਤਾ ਜਾਵੇ ਅਤੇ ਕੈਨੇਡਾ ਵਾਸਤੇ ਅਸੀਂ ਯੂਰਪੀਅਨ ਯੂਨੀਅਨ ਦੇ ਪਹਿਲੇ ਐਸੋਸੀਏਟ ਮੁਲਕ ਵਜੋਂ ਦਰਵਾਜ਼ੇ ਖੋਲ੍ਹਣਾ ਚਾਹੁੰਦੇ ਹਾਂ। ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਕਿ ਉੱਥੇ ਮੌਜੂਦ ਸਨ ਇਸ ਸਪੀਚ ਦੇ ਵਿੱਚ, ਇੱਕਦਮ ਉੱਥੇ ਪਹੁੰਚੇ ਸੀ ਉਸ ਪ੍ਰੋਗਰਾਮ ਦੇ ਵਿੱਚ ਇੱਕਦਮ, ਅਤੇ ਉਹਨਾਂ ਨੇ ਕੁਛ ਨਹੀਂ ਕਿਹਾ। ਜਿਸ ਚੀਜ਼ ਦਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਉਹ ਇਹ ਕਿ ਸਾਡਾ ਇੱਕ ਸਮੁੰਦਰ ਹੈ, ਸਾਡੀਆਂ ਇੱਕ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਨੇ ਅਤੇ ਦੁਨੀਆਂ ਨੂੰ ਅਸੀਂ ਇੱਕ ਨਜ਼ਰ ਨਾਲ ਦੇਖਦੇ ਹਾਂ, ਅਸੀਂ ਆਪਣਾ ਸ਼ੇਅਰਡ ਫਿਊਚਰ ਵੀ ਜਿਹੜਾ ਹੈ ਉਸ ਨੂੰ ਖੜਿਆ ਕਰਾਂਗੇ ਅਤੇ ਤੁਸੀਂ ਇੱਥੇ ਆਏ ਹੋ, ਤੁਹਾਡਾ ਬਹੁਤ ਸ਼ੁਕਰੀਆ। ਅਤੇ ਉਹਨਾਂ ਨੇ ਅੱਗੇ ਕਿਹਾ ਕਿ ਮੁੱਕਦੀ ਗੱਲ ਇਹ ਕਿ ਅਸੀਂ ਕੈਨੇਡਾ ਦੇ ਨਾਲ ਆਪਣੇ ਸੰਬੰਧਾਂ ਨੂੰ ਉੱਚੇ ਤੋਂ ਉੱਚੇ ਲੈਵਲ ਤੱਕ ਲਿਜਾਣਾ ਚਾਹੁੰਦੇ ਹਾਂ। ਯੂਰਪੀਅਨ ਯੂਨੀਅਨ ਮੈਂਬਰ ਇਹਨਾਂ ਕੋਲ ਐਸੋਸੀਏਟ ਮੈਂਬਰਸ਼ਿਪ ਸਟੇਟਸ ਨਹੀਂ ਹੈ ਹਾਲ ਦੀ ਘੜੀ। ਜੇ ਕੈਨੇਡਾ ਨੂੰ ਇਹ ਸਟੇਟਸ ਦਿੱਤਾ ਜਾਂਦਾ ਹੈ ਤਾਂ ਕੈਨੇਡਾ ਇਹ ਸਟੇਟਸ ਹਾਸਲ ਕਰਨ ਵਾਲਾ, ਜਾਂ ਕੈਨੇਡਾ ਵਾਲੇ ਅਗਰ ਐਕਸੈਪਟ ਕਰ ਲੈਂਦੇ ਨੇ ਤਾਂ ਪਹਿਲਾ ਮੁਲਕ ਹੋਵੇਗਾ। 28 ਮੈਂਬਰ ਸਟੇਟਸ ਇਹਨਾਂ ਦੇ ਹੈਗੇ ਨੇ ਪਹਿਲਾਂ, ਅਤੇ ਯੂਨਾਈਟਿਡ ਕਿੰਗਡਮ ਵਾਲੇ ਉਹਨਾਂ ਨੇ ਜੋ ਬ੍ਰੈਗਜ਼ਿਟ ਕੀਤਾ ਸੀ ਉਸ ਤੋਂ ਬਾਅਦ 27 ਰਹਿ ਗਿਆ ਸੀ ਜਨਵਰੀ 2020 ਦੇ ਵਿੱਚ। ਅਤੇ ਇਸ ਵੇਲੇ ਯੂਰਪੀਅਨ ਯੂਨੀਅਨ ਵਾਲੇ ਫੁੱਲ ਮੈਂਬਰਸ਼ਿਪ ਰਾਈਟ ਜਿਹੜੇ ਨੇ ਉਹ 6 ਮੁਲਕਾਂ ਦੇ ਲਈ ਦੇ ਹੋ ਰਹੇ, ਜਿਹੜੇ ਉਹਦੇ ਬਾਰੇ ਗੱਲਬਾਤ ਕਰ ਰਹੇ ਨੇ, ਜੋ ਕਿ ਮੋਂਟੇਗਰੋ, ਅਲਬੇਨੀਆ, ਸਰਬੀਆ, ਮੋਲਡੋਵਾ, ਯੂਕਰੇਨ ਅਤੇ ਨੌਰਥ ਮੈਸੇਡੋਨੀਆ ਹੈ। ਬੋਸਨੀਆ, ਹਰਜ਼ੇਗੋਵੀਨਾ ਅਤੇ ਜੋਰਜੀਆ ਨੂੰ ਜਿਹੜਾ ਹੈ ਉਹ ਕੈਂਡੀਡੇਟ ਸਟੇਟਸ ਜਿਹੜਾ ਹੈ ਯੂਰਪੀਅਨ ਯੂਨੀਅਨ ਦੁਆਰਾ ਦਿੱਤਾ ਜਾ ਚੁੱਕਾ ਹੈ, ਜਦਕਿ ਕੋਸੋਵੋ ਨੇ ਆਪਣੀ ਅਰਜ਼ੀ 2022 ਵਿੱਚ ਦਾਖਲ ਕੀਤੀ ਸੀ। 2016 ਤੋਂ ਲੈ ਕੇ ਯੂਰਪੀਅਨ ਮੈਂਬਰਸ਼ਿਪ ਦੀ ਗੱਲਬਾਤ ਜਿਹੜੀ ਤੁਰਕੀ ਮੁਲਕ ਦੇ ਨਾਲ ਹੈ ਉਹ ਵਿੱਚ ਰੁਕੀ ਹੋਈ ਹੈ। ਅਤੇ ਇਹਦੇ ਵਿੱਚ ਐਸੋਸੀਏਟ ਮੈਂਬਰਸ਼ਿਪ ਜਿਹੜੀ ਕੈਨੇਡਾ ਲਈ ਹੈ ਉਹ ਕੁਛ ਨਾਰਵੇ ਵਾਂਗ ਹੋਵੇਗੀ, ਜੋ ਕਿ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਹੈ, ਪਰ ਉਸਦਾ ਯੂਰਪ ਦੀ ਸਿੰਗਲ ਮਾਰਕੀਟ ਤੱਕ ਉਹਨਾਂ ਦੀ ਪਹੁੰਚ ਹੈ ਔਰ ਇਹ ਜਿਹੜੀ ਇਹ ਹੋਵੇਗਾ। ਜੇ ਕੈਨੇਡਾ ਵਾਲੇ ਇਹਦੇ ਨਾਲ ਹੋ ਜਾਂਦੇ ਨੇ ਅਤੇ ਕੈਨੇਡਾ ਦਾ ਮੁਕਤ ਵਪਾਰ ਸਮਝੌਤੇ ਵਰਗੇ ਇਹਨਾਂ ਨਾਲ ਹਾਲਾਤ ਹੋਣਗੇ, ਕਰੰਸੀ ਜੋ ਯੂਰਪ ਦੇ ਯੂਰਪੀਅਨ ਯੂਨੀਅਨ ਦੇ ਮੈਂਬਰ ਮੁਲਕਾਂ ਵੱਲੋਂ ਜੋ ਯੂਰੋ ਵਰਤਿਆ ਜਾਂਦਾ ਉਹ ਨਹੀਂ ਹੋਵੇਗਾ, ਕੈਨੇਡਾ ਦਾ ਆਪਣਾ ਰਹੇਗਾ, ਕੈਨੇਡਾ ਦਾ ਆਪਣਾ ਬੈਂਕਿੰਗ ਸਿਸਟਮ, ਕੈਨੇਡਾ ਵਾਲੇ ਇੰਡੀਪੈਂਡੈਂਟ ਹੋਣਗੇ ਹਰ ਤਰ੍ਹਾਂ ਦੇ ਵਪਾਰਕ ਫੈਸਲੇ ਲੈਣ ਦੇ, ਪਰ ਯੂਰਪੀਅਨ ਯੂਨੀਅਨ ਨਾਲ ਮੁਕਤ ਵਪਾਰ ਸਮਝੌਤਾ ਜੋ ਹੈ ਰੈਰ ਫਰੀ ਟ੍ਰੇਡ ਜਿਹੜਾ ਕਿਸਮ ਦਾ ਹੋਵੇਗਾ, ਓਪਨ ਟ੍ਰੇਡ ਐਗਰੀਮੈਂਟ। ਸੋ ਕੈਨੇਡਾ ਯੂਰਪੀਅਨ ਯੂਨੀਅਨ ਦੇ ਨਾਲ ਜਿਹੜੇ ਕੁਛ ਪਹਿਲੇ ਸਮਝੌਤੇ ਕੰਪ੍ਰਹੈਂਸਿਵ ਇਕਨੋਮਿਕ ਟ੍ਰੇਡ ਐਗਰੀਮੈਂਟ ਸੇਟਾ ਵਗੈਰਾ ਸਾਈਨ ਕਰ ਚੁੱਕਾ ਹੈ, ਅਤੇ ਹੋਰ ਮੁਲਕ ਵੀ ਜਿਹੜੇ ਨੇ ਇਸ ਵਿੱਚ ਆਉਣਾ ਚਾਹੁੰਦੇ ਨੇ, ਪਰ ਕੀ ਕੈਨੇਡਾ ਵਾਲੇ ਇਸ ਚੀਜ਼ ਨੂੰ ਐਕਸੈਪਟ ਕਰਨਗੇ ਅਤੇ ਇਹ ਅਲਾਇੰਸ ਕਿੰਨਾ ਵਧੇਗਾ, ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਲੇਕਿਨ ਕੁਛ ਧਮਕੀਆਂ ਜਿਹੜੀਆਂ ਨੇ ਕੈਨੇਡਾ ਨੂੰ ਨਾਲ ਦੀ ਨਾਲ ਹੀ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਅਮਰੀਕਾ ਤੋਂ ਇੱਕ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਸ, ਮੇਨ ਦੇ ਰਹਿਣ ਵਾਲੇ ਮੇਨ ਦੇ ਜਿਹੜੇ ਸੈਨੇਟਰ ਨੇ, ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਕੈਨੇਡਾ ਵਾਲੇ ਯੂਰਪੀਅਨ ਯੂਨੀਅਨ ਦੇ ਨਾਲ ਪੋਲੀਟੀਕਲ, ਰਾਜਨੀਤਿਕ ਅਤੇ ਇਕਨੋਮਿਕ, ਆਰਥਿਕ ਸੰਬੰਧਾਂ ਨੂੰ ਹੋਰ ਵਧਾਉਂਦੇ ਨੇ ਤਾਂ ਇਹ ਚੰਗਾ ਨਹੀਂ ਹੋਵੇਗਾ। ਸੂਜ਼ਨ ਕੋਲਿਨਸ ਜਿਹੜੇ ਮੇਨ ਦੇ ਉਹ ਕਿ ਉਹਨਾਂ ਨੂੰ ਰੀਇਲੈਕਸ਼ਨ ਜਿਹੜੀ ਹੈ ਉਹਦੇ ਨਾਲ ਜੂਝਣਾ ਪੈ ਰਿਹਾ ਹੈ, ਉਹ ਕਹਿੰਦੇ ਨੇ ਕਿ ਬਹੁਤ ਬਦਕਿਸਮਤੀ ਦੀ ਵਾਲੀ ਗੱਲ ਹੈ ਕਿ ਕੈਨੇਡਾ ਵਾਲੇ US ਪ੍ਰੈਜੀਡੈਂਟ ਡੋਨਲਡ ਟਰੰਪ ਦੇ ਟੈਰਿਫ ਤੋਂ ਘਬਰਾ ਕੇ ਯੂਰਪੀਅਨ ਯੂਨੀਅਨ ਵੱਲ ਨੂੰ ਮੂੰਹ ਕਰ ਰਹੇ ਨੇ ਅਤੇ ਇਹਦੇ ਨਾਲ ਸਾਡੇ ਗੁੱਡ ਰਿਲੇਸ਼ਨਸ਼ਿਪ ਨਹੀਂ ਬਣਨਗੇ ਅਤੇ ਪਰ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਵਾਲੇ ਅਤੇ USA ਵਾਲੇ ਬੈਠ ਕੇ ਟੇਬਲ 'ਤੇ ਗੱਲਬਾਤ ਕਿਸੇ ਪਾਸੇ ਲਾਉਣ। ਹੁਣ ਮਾਰਕ ਕਾਰਨੀ ਜਿਹੜਾ ਉਸ ਪਾਸੇ ਵੱਲ ਨੂੰ ਜਾ ਰਹੇ ਨੇ ਅਤੇ ਕੀ ਉਹ ਕੋਈ ਜਿਹੜਾ ਇਸ ਮੁੱਦੇ 'ਤੇ ਛੇਤੀ ਫੈਸਲਾ ਲੈਣਗੇ।

ਸੋ ਇਸ ਵੇਲੇ ਕਾਲਿਨਸ ਦੇ ਕਮੈਂਟਸ ਜਿਹੜੇ ਨੇ ਕੁਛ ਸਾਈਨ ਹੈਗੇ ਨੇ ਅਨਈਜ਼ੀਨੈਸ ਦੇ ਰਿਪਬਲਿਕਨ ਦੇ ਵਿੱਚ, ਕਿਉਂਕਿ ਉਹ ਇਹ ਸਮਝਦੇ ਨੇ ਕਿ ਡੋਨਲਡ ਟਰੰਪ ਅਤੇ ਉਹਨਾਂ ਦੇ ਕੁਛ ਲੋਕ ਜਿਹੜੇ ਨੇ ਕੈਨੇਡਾ ਨਾਲ ਧੱਕਾ ਕਰ ਰਹੇ ਨੇ, ਖਾਸ ਤੌਰ 'ਤੇ ਮਿਡ ਟਰਮ ਇਲੈਕਸ਼ਨ ਨੂੰ ਲੈ ਕੇ ਜੋ ਨਵੰਬਰ ਦੇ ਵਿੱਚ ਹੋਣੀ ਹੈ ਉਸ ਨੂੰ ਲੈ ਕੇ ਕੈਨੇਡਾ ਦੇ ਨਾਲ ਅਜਿਹਾ ਕਰਨਾ ਉਹਨਾਂ ਨੂੰ ਮਹਿੰਗਾ ਪੈ ਸਕਦਾ ਹੈ। ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਕੂਨਸ ਜੋ ਹੈਗੇ ਨੇ ਉਹਨਾਂ ਨੇ ਕਿਹਾ ਕਿ ਟਰੰਪ ਦੀ ਟ੍ਰੇਡ ਵਾਰ ਨੂੰ ਜਿਹੜਾ ਰੋਕਣਾ ਉਹ ਬਹੁਤ ਔਖਾ ਹੋਵੇਗਾ, ਭਾਵੇਂ ਕਿ ਡੈਮੋਕ੍ਰੇਟ ਮਿਡ ਟਰਮ ਇਲੈਕਸ਼ਨ ਜਿੱਤ ਵੀ ਜਾਣ, ਕਿਉਂਕਿ ਟਰੰਪ ਹੋਰ ਪਾਸਿਓਂ ਇੰਨਾ ਕੰਮ ਖਿਲਾਰ ਚੁੱਕੇ ਨੇ ਜਿਸ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਇੱਧਰ ਪੀਅਰ ਪੋਲੀਐਫ ਜਿਹੜੇ ਨੇ ਕੈਨੇਡਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ, ਉਹ ਕੁਛ ਮਾਰਕ ਕਾਰਨੀ ਹੋਰਾਂ ਨੂੰ ਸਲਾਹ ਦੇ ਰਹੇ ਨੇ, ਬਲਕਿ ਕਹਿ ਰਹੇ ਨੇ ਕਿ ਨਹੀਂ, ਯੂਰਪੀਅਨ ਯੂਨੀਅਨ ਦੇ ਪੱਲੇ ਝੋਲੀ ਇੰਨਾ ਪੈਣ ਦੀ ਲੋੜ ਨਹੀਂ ਹੈ ਅਤੇ ਸਾਨੂੰ ਇੰਡੀਪੈਂਡੈਂਟ ਮੁਲਕ ਦੇ ਤੌਰ 'ਤੇ ਜਿਹੜਾ ਹੈ ਉਹ ਆਜ਼ਾਦ ਰਹਿ ਕੇ ਜਿਹੜਾ ਹੈ ਆਜ਼ਾਦਾਨਾ ਸੋਚ ਦੇ ਤਹਿਤ ਵਪਾਰ ਕਰਨ ਬਾਰੇ ਸੋਚਣਾ ਚਾਹੀਦਾ। ਸੋ ਵਿਰੋਧੀ ਧਿਰ ਦੇ ਆਗੂ ਇਸ ਪੱਖ ਵਿੱਚ ਨਹੀਂ ਹੈਗੇ। ਇੱਧਰ ਅਲਬਰਟਾ ਦੀ ਅਸੀਂ ਥੋੜ੍ਹੀ ਜਿਹੀ ਗੱਲ ਕਰ ਲਈਏ ਪਹਿਲਾਂ, ਅਤੇ ਫਿਰ ਕੁਛ ਹੋਰ ਮੁੱਦੇ ਹੈਗੇ ਨੇ। ਅਤੇ ਅਲਬਰਟਾ ਦੇ ਵਿੱਚ ਕਰਦੇ ਹਾਂ ਅਸੀਂ ਪਹਿਲਾਂ ਕਿ ਜੋ ਬਾਈ ਇਲੈਕਸ਼ਨ ਜੋ ਇੱਕ ਉਪ ਚੋਣ ਹੋਈ ਹੈ ਕੈਲਗਰੀ ਸ਼ੋ ਏਰੀਏ ਦੇ ਵਿੱਚ, ਉਸ ਤੋਂ ਬਾਅਦ ਲੈ ਕੇ ਚਰਚਾਵਾਂ ਜਾਰੀ ਨੇ ਅਤੇ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦੇ ਆਫਿਸ ਵੱਲੋਂ ਅਤੇ ਭਾਵ ਉਹਨਾਂ ਵੱਲੋਂ ਇਸ ਚੀਜ਼ ਨੂੰ ਬਲੇਮ ਕੀਤਾ ਗਿਆ ਕਿ ਜੋ ਕੰਜ਼ਰਵੇਟਿਵ ਦੀਆਂ ਵੋਟਾਂ ਆਪਸ ਵਿੱਚ ਵੰਡੀਆਂ ਗਈਆਂ ਉਹ ਸਾਡੀ ਹਾਰ ਦਾ ਕਾਰਨ ਬਣਿਆ। ਭਾਵੇਂ ਕਿ ਇੱਕ ਤਰੀਕੇ ਨਾਲ ਇਹ ਗੱਲ ਠੀਕ ਲੱਗਦੀ ਹੈ, ਕਿਉਂਕਿ ਇੱਕ ਉਮੀਦਵਾਰ ਜਿਹੜੇ ਨੇ ਇਸ ਤਰ੍ਹਾਂ ਖੜ੍ਹੇ ਹੋ ਗਏ ਸੀ ਅਤੇ ਉਹਨਾਂ ਨੂੰ ਠੀਕ ਠਾਕ ਜਿਹੀਆਂ ਵੋਟਾਂ ਕੁਛ ਪਈਆਂ, ਪਰ ਫਿਰ ਵੀ ਜੇ ਉਹ ਲੈ ਵੀ ਜਾਂਦੇ ਤਾਂ ਜੇ UCP ਵਾਲ ਜੇ ਉਮੀਦਵਾਰ ਜਿੱਤਦਾ ਸੀ ਤਾਂ ਉਹਦਾ ਮਾਰਜਨ ਜਿਹੜਾ ਇੰਨਾ ਜ਼ਿਆਦਾ ਨਜ਼ਰ ਨਹੀਂ ਸੀ ਆ ਰਿਹਾ। ਹੁਣ ਪੋਲੀਟੀਕਲ ਸਪੈਕਟਰਮ ਦੇ ਜਿਹੜੀਆਂ ਆਵਾਜ਼ਾਂ ਉੱਠ ਰਹੀਆਂ ਨੇ ਉਸ ਵਿੱਚ ਇਹ ਕਿਹਾ ਗਿਆ ਕਿ ਕੁਛ ਉਹਨਾਂ 'ਤੇ ਉਂਗਲੀ ਵੀ ਉਠਾਈ ਜਾ ਰਹੀ ਹੈ, ਵਿਰੋਧੀਆਂ ਨੇ ਤਾਂ ਉਠਾਉਣੀ ਹੈ, ਕੁਛ ਆਪਣੀ ਪਾਰਟੀ ਦੇ ਅੰਦਰੋਂ ਵੀ ਆਵਾਜ਼ਾਂ ਉੱਠੀਆਂ ਨੇ। ਅਤੇ ਇਸ ਰਾਈਡਿੰਗ ਦੇ ਰਿਜ਼ਲਟਸ ਤੋਂ ਬਾਅਦ ਅਲਬਰਟਾ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਵੋਟ ਸਪਲਿਟ, ਸਾਡੀਆਂ ਵੋਟਾਂ ਵੰਡੀਆਂ ਗਈਆਂ, ਇਸ ਕਰਕੇ ਕੰਮ ਹੋਇਆ, ਜਦਕਿ ਦੂਸਰੇ ਇਹ ਲੋਕ ਕਹਿ ਰਹੇ ਨੇ ਕਿ ਰੈਫਰੈਂਡਮ ਜਿਹੜਾ ਹੈ, ਰੈਫਰੈਂਡਮ ਇੱਕ ਬਹੁਤ ਵੱਡਾ ਮੁੱਦਾ ਲੋਕਾਂ ਦੇ ਮਨਾਂ 'ਤੇ ਪਲੇ ਕਰ ਰਿਹਾ ਅਤੇ ਇੱਕ ਵੱਡਾ ਕਾਰਨ ਹੈ UCP ਦੇ ਉਮੀਦਵਾਰ ਦੀ ਹਾਰ ਦਾ, ਲੇਕਿਨ ਸੱਚਾਈ ਕੀ ਹੈ ਤਾਂ ਸਮਾਂ ਦੱਸੇਗਾ। ਇੱਧਰ ਕੁਛ ਪੋਲਸ ਜਿਹੜੇ ਨੇ, ਕੁਛ ਸਰਵੇਖਣ ਜਿਹੜੇ ਨੇ ਕੈਨੇਡਾ ਦੇ ਪ੍ਰੀਮੀਅਰਸ ਨੂੰ ਲੈ ਕੇ ਜਿਹੜੇ ਨੇ ਹੁੰਦੇ ਰਹਿੰਦੇ ਨੇ। ਟਰੇਡ ਵਾਰ ਭਾਵੇਂ ਕੈਨੇਡਾ ਅਤੇ USA ਦਰਮਿਆਨ ਵਧੀ ਹੋਈ ਹੈ, ਅਤੇ ਇਹਦੇ ਵਿੱਚ ਹੁਣ ਸਾਹਮਣੇ ਆਉਂਦਾ ਹੈ ਕਿ ਇਸ ਸਮੇਂ ਦੇ ਵਿੱਚ ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ BC ਦੇ ਪ੍ਰੀਮੀਅਰ ਡੇਵਿਡ EB ਦੀ ਹਮਾਇਤ ਵਧੀ ਹੈ, ਅਤੇ ਇਹ ਜੂਨ ਤੋਂ ਬਾਅਦ ਦੇ ਜਿਹੜੇ ਅੰਕੜੇ ਨੇ, ਪਰ ਕੁਛ ਹੋਰ ਜਿਹੜੇ ਪ੍ਰੋਵਿੰਸ ਦੇ ਜਿਹੜੇ ਹੈਗੇ ਨੇ ਪ੍ਰੀਮੀਅਰਸ ਉਹਨਾਂ ਦੀ ਘਟੀ ਹੈ। ਐਂਗਸ ਰੀਡ ਦੇ ਇੰਸਟੀਚਿਊਟ ਦੇ ਸਰਵੇ ਦੇ ਵਿੱਚ ਪਤਾ ਲੱਗਦਾ ਹੈ ਕਿ ਅਪਰੂਵਲ ਰੇਟਿੰਗ ਡੱਗ ਫੋਰਡ ਜੋ ਪਹਿਲਾਂ ਲੱਗਣ ਲੱਗ ਪਿਆ ਸੀ ਘੱਟ ਗਈ ਹੈ, ਉਹਨਾਂ ਦੇ ਵਿੱਚ ਇੱਕਦਮ ਉਹਨਾਂ ਨੂੰ ਉਛਾਲ ਮਿਲਿਆ। ਇਸੇ ਤਰ੍ਹਾਂ BC ਦੇ ਪ੍ਰੀਮੀਅਰ ਡੇਵਿਡ EB ਦੀ ਅਪਰੂਵਲ ਰੇਟਿੰਗ ਵੀ ਵਧੀ ਹੈ, ਅਤੇ 31% ਫੋਰਡ ਅਤੇ 41% EB ਦੀ ਵਧੀ ਹੈ। ਇਹ ਕੁਛ ਜਿਹੜੀ ਹੈ ਪਿਛਲੇ ਹਫ਼ਤਿਆਂ ਦੇ ਵਿੱਚ ਜੋ ਗੱਲ ਹੋਈ ਹੈ ਜੂਨ ਦੇ ਅਖੀਰ ਤੋਂ ਬਾਅਦ ਹੁਣ ਤੱਕ। ਫੋਰਡ ਦੀ ਵੈਸੇ ਓਵਰਆਲ ਰੇਟਿੰਗ ਜਿਹੜੀ ਹੈ ਲੋਅ ਹੈ, ਪਰ ਉਹਨਾਂ ਦੀ ਇੰਪਰੂਵ ਜ਼ਰੂਰ ਹੋਈ ਹੈ ਜੀ, ਕਾਫ਼ੀ ਬਲਕਿ ਇੰਪਰੂਵ ਹੋਈ ਹੈ। ਸੋ ਇਹਦੇ ਵਿੱਚ ਅਪਰੂਵਲ ਰੇਟਿੰਗ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਧ ਅਪਰੂਵਲ ਰੇਟਿੰਗ ਮੈਨੀਟੋਬਾ ਦੇ ਪ੍ਰੀਮੀਅਰ ਵਿਬ ਕਿਨਿਓ ਦੀ ਹੈ, ਔਰ ਨਿਊਫਾਊਂਡਲੈਂਡ ਦੇ ਜਿਹੜੇ ਨੇ ਵਿਕ ਹਨ ਉਹਨਾਂ ਦੀ ਹੈ ਜੀ, ਸਸਕੈਚੂਨ ਦੇ ਸਕੋਟ ਮੋ ਨੇ, ਸੂਜ਼ਨ ਹੋਲਡ ਨਿਊ ਬ੍ਰਾਂਸਵਿਕ ਦੇ ਉਹਨਾਂ ਦੀ ਵੀ ਠੀਕ ਹੈ, BC ਦੇ ਜਿਹੜੇ ਡੇਵਿਡ EB ਨੇ ਉਹਨਾਂ ਦੀ 41% ਹੈ, ਕਿਊਬਿਕ ਦੇ ਜਿਹੜੇ ਨੇ ਜੀ ਉਹਨਾਂ ਦੀ 39% ਹੈ, ਅਤੇ ਨੋਵਾ ਸਕੋਸ਼ੀਆ ਦੇ ਹਿਊਸਟਨ ਸਾਹਿਬ ਦੀ ਹੈ ਜੀ 37%, ਅਤੇ ਡੱਗ ਫੋਰਡ ਇਸ ਵੇਲੇ ਵੈਸੇ ਲੋਐਸਟ ਲੈਵਲ 'ਤੇ ਨੇ 31% ਹੈ। ਅਤੇ ਗੱਲ ਅਸੀਂ ਹੁਣ ਇਹ ਕਰਦੇ ਹਾਂ ਕਿ ਡੈਨੀਅਲ ਸਮਿਥ ਹੋਣਾ ਦੀ ਅਪਰੂਵਲ ਰੇਟਿੰਗ ਵੀ ਥੋੜ੍ਹੀ ਜਿਹੀ ਡਾਊਨ ਗਈ ਹੈ, ਭਾਵੇਂ ਹਲਕੀ ਜਿਹੀ ਹੈ, ਅਤੇ ਉਹ 38% 'ਤੇ ਹੈਗੇ ਨੇ। ਅਤੇ ਇਹ ਜਿਹੜਾ ਨਵਾਂ ਸਰਵੇ ਹੈ ਉਹਦੇ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਅਪਰੂਵਲ ਰੇਟਿੰਗ ਜਿਹੜੀ ਹੈ ਡਾਊਨ ਹੈ, ਅਤੇ ਕੀ ਇਸ ਤਾਜ਼ਾ ਰੌਲੇ ਰੱਪੇ ਤੋਂ ਬਾਅਦ ਉਹ ਇੰਪਰੂਵ ਕਰਨਗੇ ਜਾਂ ਸਟੇਬਲ ਰਹਿਣਗੇ, ਜਾਂ ਇਸ ਵੇਲੇ ਉਹ ਇਸੇ ਗਿਰਾਵਟ ਦੇ ਦੌਰ ਜਿਹੜਾ ਹੈ ਉਹਨਾਂ ਦਾ ਜਾਰੀ ਰਹੇਗਾ। ਸੋ ਇਸ ਵੇਲੇ ਡੈਨੀਅਲ ਸਮਿਥ ਉਹਨਾਂ ਨੂੰ ਆਪਣੇ ਪੱਧਰ 'ਤੇ ਕੁਛ ਚੈਲੇਂਜ ਜਿਹੜੇ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ।

9 0 9 3 0 9 0 ਕਰੋ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਵਿੱਚ ਖੁੱਲ੍ਹ ਗਿਆ ਹੈ ਜੀ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਹਨ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4796। ਕੈਨੇਡਾ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਤੇ ਹੈ। ਇੱਥੇ ਵੱਡਾ ਸ਼ੋਅਰੂਮ ਵੀ ਹੈ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਲਓ। ਫੋਨ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500 403-404-3500 ਪੰਜਾਬ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਤੁਸੀਂ ਬੈਠ ਕੇ ਵੀ ਖਾਣਾ ਖਾ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ, ਡਿਲੀਵਰੀ ਵੀ ਕਰਵਾ ਸਕਦੇ ਹੋ 24 ਘੰਟੇ 7 ਦਿਨ। ਜੀ ਹਾਂ, 24 ਘੰਟੇ 7 ਦਿਨ ਇਹ ਰੈਸਟੋਰੈਂਟ ਖੁੱਲ੍ਹਦਾ ਹੈ। ਮਦਰ ਇੰਡੀਆ ਰੈਸਟੋਰੈਂਟ, ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ। ਫੋਨ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, ਓਸੀਆਈ, ਯੂਐਸ ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ 403-947-0060। ਇੱਕ ਵਾਰ ਫੇਰ ਖਬਰਾਂ ਵੱਲ ਰੁਖ ਕਰਦੇ ਹਾਂ। ਅਲਬਰਟਾ ਦੀਆਂ ਕੁਛ ਖਬਰਾਂ ਹੈਗੀਆਂ ਨੇ, ਉਸ ਤੋਂ ਪਹਿਲਾਂ ਜਿਹੜਾ 2 ਅਮਰੀਕਾ ਦੀਆਂ ਸ਼ੋਕ ਹੈ ਤਾਂ ਫਿਰ ਅਲਬਰਟਾ ਵੱਲ ਨੂੰ ਵਾਪਸ ਆਉਂਦੇ ਹਾਂ। ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਡੋਨਲਡ ਟਰੰਪ ਜੋ ਕੈਨੇਡਾ ਨੂੰ ਰੋਜ਼ ਭੰਡਦੇ ਰਹਿੰਦੇ ਨੇ ਉਹਦੀ ਕੋਈ ਖਬਰ ਨਾ ਸਾਂਝੀ ਕਰੀਏ, ਅਤੇ ਇਸ ਵੇਲੇ ਫਿਰ ਉਹਨਾਂ ਨੇ ਕੈਨੇਡਾ 'ਤੇ ਦੋਸ਼ ਲਾਇਆ ਹੈ ਕਿ ਕੈਨੇਡਾ ਵਾਲੇ ਨਸ਼ਿਆਂ ਖਿਲਾਫ ਲੋੜੀਂਦੀ ਕਾਰਵਾਈ ਨਹੀਂ ਕਰ ਰਹੇ, ਅਤੇ ਇਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੁਲਕਾਂ 'ਤੇ ਜੋ ਬਹੁਤ ਗੰਭੀਰ ਦੋਸ਼ ਲਾਏ ਅਤੇ ਉਹਨਾਂ ਨੂੰ ਨਸ਼ਾ ਪੈਦਾ ਕਰਨ ਵਾਲੇ ਮੁਲਕਾਂ ਵਜੋਂ ਗਰਦਾਨਿਆ। ਅਤੇ ਇਸ ਲਿਸਟ ਜੋ ਕਿ ਹਰ ਸਾਲ ਇਹ ਪਬਲਿਸ਼ ਕੀਤੀ ਜਾਂਦੀ ਹੈ, ਜਿੱਥੇ ਉਹ ਅਮਰੀਕਾ ਵਾਲਿਆਂ ਨੂੰ ਲੱਗਦਾ ਹੈ ਕਿ ਆਹ ਦੇਸ਼ ਨਸ਼ਾ ਪੈਦਾ ਕਰ ਰਹੇ ਨੇ, ਉਹਨਾਂ ਵਿੱਚ ਅਫਗਾਨਿਸਤਾਨ, ਚਾਈਨਾ, ਕੋਲੰਬੀਆ, ਗੁਆਟੇਮਾਲਾ, ਹੈਤੀ, ਮੈਕਸੀਕੋ ਅਤੇ ਹੋਰ ਕੁਛ ਜਿਹੜੇ ਮੁਲਕ ਨੇ ਉਹਨਾਂ ਨੂੰ ਨਸ਼ੇ ਪੈਦਾ ਕਰਨ ਵਾਲੇ ਮੁਲਕਾਂ ਵਜੋਂ ਲਿਸਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਹ ਜਿਹੜੀ ਕਾਂਗਰਸ ਨੂੰ ਇੱਕ ਡੈਕਲਰੇਸ਼ਨ ਲਿਸਟ ਜਿਹੜੀ ਸ਼ਾਮਲ ਕੀਤੀ ਜਿਹੜੀ ਸੌਂਪੀ ਜਾਂਦੀ ਹੈ, ਉਹਦੇ ਵਿੱਚ ਟਰੰਪ ਨੇ ਮੈਕਸੀਕਨ ਪ੍ਰੈਜੀਡੈਂਟ ਕਲੌਡੀਆ ਸ਼ੀਨਬੌਮ ਦੇ ਜਿਹੜੇ ਐਫਰਟਸ ਨੇ, ਉਹਨਾਂ ਦੇ ਕੰਮ ਨੇ, ਉਹਨਾਂ ਦੀ ਸਿਫਤ ਕੀਤੀ ਅਤੇ ਕਿ ਉਹਨਾਂ ਨੇ ਡਰੱਗਸ ਲਈ ਉਹਨਾਂ ਨੇ ਕੁਛ ਕੰਮ ਕੀਤਾ, ਪਰ ਕਿਹਾ ਕਿ ਕੈਨੇਡਾ ਵਾਲਿਆਂ ਨੂੰ ਕੁਛ ਹੋਰ ਕਰਨ ਦੀ ਲੋੜ ਹੈ, ਕੈਨੇਡਾ ਵਾਲੇ ਪੂਰਾ ਨਹੀਂ ਕੰਮ ਕਰ ਰਹੇ। ਟਰੰਪ ਨੇ ਫਿਰ ਦੋਸ਼ ਲਾਇਆ ਕਿ ਕੈਨੇਡੀਅਨ ਲੈਬਸ ਦੇ ਵਿੱਚ ਜਿਹੜੀ ਫੈਂਟਨਾਈਲ ਹੈ ਤਿਆਰ ਕਰਕੇ ਅਮਰੀਕਾ ਨੂੰ ਭੇਜੀ ਜਾ ਰਹੀ ਹੈ, ਅਤੇ ਇਹ ਵੀ ਹੈ ਕਿ ਚਾਈਨਾ ਦੇ ਕੁਛ ਗਰੁੱਪ ਜਿਹੜੇ ਨੇ ਬਾਰਡਰ ਦੇ ਨਾਲ ਨਾਲ ਕੰਮ ਕਰਕੇ ਅਮਰੀਕਾ ਦੇ ਵਿੱਚ ਨਸ਼ਿਆਂ ਦਾ ਪਸਾਰਾ ਵਧਾ ਰਹੇ ਨੇ। ਅਮਰੀਕਾ ਦੇ ਸਰਕਾਰੀ ਡਾਟਾ, ਸਰਕਾਰੀ ਅੰਕੜੇ ਲੱਗਦੇ ਨੇ ਕਿ ਇਹ ਜਿਹੜੇ ਆਪਣੀ ਸਰਕਾਰ ਦੇ ਅਮਰੀਕਾ ਦੇ ਹੈਗੇ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਕੈਨੇਡਾ ਵਾਲੇ ਬਾਰਡਰ ਤੋਂ ਬਹੁਤ ਥੋੜ੍ਹੀ ਜਿਹੜੀ ਹੈ ਮਾਤਰਾ ਦੇ ਵਿੱਚ ਉਹ ਇਸ ਤਰ੍ਹਾਂ ਦੇ ਨਸ਼ੇ ਬਰਾਮਦ ਕੀਤੇ ਜਾਂਦੇ ਨੇ, ਜਦਕਿ ਮੈਕਸੀਕੋ ਵਾਲੇ ਪਾਸਿਓਂ ਬਹੁਤ ਵੱਡੀ ਗਿਣਤੀ ਦੇ ਵਿੱਚ ਨਸ਼ੇ ਜਿਹੜੇ ਨੇ ਜੀ ਵੱਡੀ ਮਾਤਰਾ ਦੇ ਵਿੱਚ ਆਉਂਦੇ ਨੇ। ਟਰੰਪ ਆਮ ਤੌਰ 'ਤੇ ਫੈਂਟਨਾਈਲ ਜਿਹੜਾ ਹੈ ਉਸਨੂੰ ਇੱਕ ਕਾਰਨ ਦੱਸ ਕੇ ਕੈਨੇਡਾ ਵਾਲਿਆਂ ਨੂੰ ਭੰਡਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ, ਅਤੇ ਪਿਛਲੇ ਸਾਲ ਜਿਹੜੇ ਸੀ ਇਹ ਦੱਸ ਕੇ ਕੁਛ ਉਹਨਾਂ ਨੇ ਟੈਰਿਫ ਲਾਉਣ ਦਾ ਯਤਨ ਕੀਤਾ ਸੀ, ਜਿਹਨਾਂ ਨੂੰ ਯੂਐਸ ਦੀ ਸੁਪਰੀਮ ਕੋਰਟ ਨੇ ਜਿਹੜਾ ਸੀ ਉਹ ਖਾਰਜ ਕਰ ਦਿੱਤਾ ਸੀ। ਸੋ ਇਹ ਉਹਨਾਂ ਦੀ ਕਹਾਣੀ ਹੈ। ਉੱਧਰ ਅਮਰੀਕਾ ਦੀ ਹੋਰ ਖਬਰ ਸਾਂਝੀ ਕਰ ਲੈਂਦੇ ਹਾਂ ਕਿ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਵੱਲੋਂ ਬੈਂਚਮਾਰਕ ਇੰਟਰਸਟ ਰੇਟ ਜਿਹੜਾ ਹੈ ਉਹ ਅੱਜ ਪਹਿਲੀ ਵਾਰੀ 2023 ਤੋਂ ਬਾਅਦ, 3 ਸਾਲਾਂ ਤੋਂ ਬਾਅਦ ਪਹਿਲੀ ਵਾਰੀ ਵਧਾਇਆ, ਕੁਆਟਰ ਪੁਆਇੰਟ ਇਨਕਰੀਜ਼ ਕੀਤਾ ਗਿਆ ਫੈਡਰਲ ਦੇ ਕੀ ਰੇਟ ਦੇ ਵਿੱਚ 3.9%, ਅਤੇ ਇਹਦੇ ਵਿੱਚ ਜੋ ਅਮੈਰੀਕਨ ਮੋਰਗੇਜ ਹੈ ਉਹਦੀ ਕਿਸ਼ਤ ਵਧੇਗੀ ਅਤੇ ਆਟੋ ਲੋਨ, ਕ੍ਰੈਡਿਟ ਕਾਰਡ ਸਭ 'ਤੇ ਇੰਟਰਸਟ ਰੇਟ ਵਧੇਗਾ। ਸੋ ਇਹ ਪੋਲਿਸੀ ਐਕਸ਼ਨ ਜਿਹੜਾ ਹੈ ਇਹਦੇ ਨਾਲ ਫਰਕ ਪਵੇਗਾ ਅਤੇ ਕੀ ਕੈਨੇਡਾ ਦੀ ਬੈਂਕ ਆਫ ਕੈਨੇਡਾ ਵੀ ਇਸ ਰੇਟ ਨੂੰ ਵਧਾਵੇਗੀ, ਹੁਣ ਸਮਾਂ ਦੱਸੇਗਾ ਜੀ। ਕੈਨੇਡਾ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ

ਕੀਤਾ ਗਿਆ। ਪਿਛਲੇ ਸਾਲ ਵੀ 20,000 ਤੋਂ ਵੱਧ ਅਤੇ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚੋਂ ਲੋਕਾਂ ਨੂੰ ਰਿਪੋਰਟ ਕੀਤਾ ਗਿਆ। 2026 ਦੇ ਅੰਕੜੇ ਦਰਸਾਉਂਦੇ ਨੇ ਕਿ ਪਹਿਲੇ 7 ਮਹੀਨੇ ਜਿਹੜੇ ਨੇ ਇਸ ਮੁਲਕ ਦੇ ਇਸ ਸਾਲ ਦੇ ਜਨਵਰੀ 1, 2026 ਤੋਂ ਲੈ ਕੇ ਜੁਲਾਈ ਦੇ ਅਖੀਰਲੇ ਦਿਨ ਤੱਕ 7 ਮਹੀਨਿਆਂ ਦੇ ਵਿੱਚ 12,000 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਇਹਨਾਂ ਡਿਪੋਰਟ ਕੀਤੇ ਗਿਆਂ ਦੇ ਵਿੱਚੋਂ 3717 ਇੰਡੀਅਨ ਨੈਸ਼ਨਲ ਇੰਡੀਅਨ ਪਾਸਪੋਰਟ ਹੋਲਡਰ ਸਨ ਅਤੇ ਇਹਨਾਂ ਨੂੰ ਜੁਲਾਈ 31 ਤੱਕ ਜੋ ਰਿਮੂਵ ਕੀਤਾ ਗਿਆ। ਇਹ ਅੰਕੜੇ CBSA ਦੇ ਤਾਜ਼ਾ ਅੰਕੜਿਆਂ ਦੇ ਵਿੱਚੋਂ ਸ਼ਾਮਿਲ ਜਿਹੜੇ ਨੇ ਮਿਲਦੇ ਨੇ। ਅਤੇ ਜੇ ਅਸੀਂ ਹਿਸਾਬ ਲਈਏ ਕਿ ਟੋਟਲ ਜਿੰਨੇ ਕੀਤੇ ਗਏ ਉਹਦਾ ਤਕਰੀਬਨ ਜਿਹੜਾ 30% ਜਿਹੜੇ ਨੇ ਉਹ ਇੰਡੀਅਨ ਹੀ ਬਣਦੇ ਨੇ। ਅਤੇ ਰਿਮੂਵਲ ਇਨ ਪ੍ਰੋਗਰੈਸ ਇਨਵੈਂਟੋਰੀ, ਭਾਵ ਕਿ ਜਿਨ੍ਹਾਂ ਨੂੰ ਜਿਹੜਾ ਹੈ ਜਿਨ੍ਹਾਂ 'ਤੇ ਇਹ ਗਾਜ ਡਿੱਗ ਸਕਦੀ ਜਾਂ ਜਿਨ੍ਹਾਂ ਨੂੰ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਕਿ ਜਿਨ੍ਹਾਂ ਨੂੰ ਰਿਮੂਵ ਕੀਤੇ ਜਾਣਾ, ਉਹਦੇ ਵਿੱਚ ਵੀ 8,800 ਇੰਡੀਅਨ ਜਿਹੜੇ ਨੇ ਦੱਸੇ ਜਾਂਦੇ ਨੇ। ਸੋ 12,491 ਜਿਹੜੇ ਰਿਮੂਵਲ ਨੇ, ਟੂ ਬੀ ਪ੍ਰਸਾਈਜ਼, ਇਹਨਾਂ ਵਿੱਚ ਡਿਪੋਰਟੇਸ਼ਨ ਆਰਡਰ ਨੇ, ਐਕਸਕਲਜਨ ਆਰਡਰ ਨੇ, ਡਿਪਾਰਚਰ ਆਰਡਰ ਨੇ, ਇਹ ਸਾਰਾ ਕੁਛ ਜਿਹੜਾ ਜੀ ਹੈ। ਅਤੇ ਇਹਦੇ ਵਿੱਚ 111 ਰਿਮੂਵਲ ਜਿਹੜੇ ਨੇ ਜੀ ਉਹ ਐਕਸਟੋਰਸ਼ਨ ਨੂੰ ਲੈ ਕੇ ਹੈਗੇ ਨੇ। ਅਤੇ ਕਿੱਥੋਂ ਕਿੱਥੋਂ ਹੋਏ ਨੇ ਰਿਮੂਵਲ ਆਰਡਰ ਜਿਹੜੇ ਨੇ? ਪੈਸੀਫਿਕ ਰੀਜਨ ਵਿੱਚੋਂ 91 ਨੇ ਅਤੇ ਰਿਮੂਵ ਕੀਤੇ ਗਏ ਇਹਨਾਂ ਵਿੱਚੋਂ 58 ਨੇ। ਪ੍ਰੇਰੀ ਦੇ ਵਿੱਚੋਂ 47 ਅਤੇ ਰਿਮੂਵ ਕੀਤੇ ਗਏ 30। GTA ਜੋ ਗ੍ਰੇਟਰ ਟੋਰਾਂਟੋ ਏਰੀਆ ਹੈ ਉਹਦੇ ਵਿੱਚ ਰਿਮੂਵਲ ਆਰਡਰ 50 ਅਤੇ ਰਿਮੂਵ ਕੀਤੇ ਗਏ 23। ਟੋਟਲ 188 ਰਿਮੂਵਲ ਆਰਡਰ ਸੀ ਜਿਨ੍ਹਾਂ ਵਿੱਚੋਂ 111 ਨੂੰ ਮੁਲਕ ਵਿੱਚੋਂ ਬਾਹਰ ਜਿਹੜਾ ਹੈ ਭੇਜ ਦਿੱਤਾ ਗਿਆ। ਸੋ ਹੋਰ ਕਈ ਵੱਡੇ ਕੁਛ ਜਿਹੜੇ ਲੋਕ ਵੀ ਨੇ ਜਿਨ੍ਹਾਂ ਦੇ ਵਿੱਚ ਕੁਛ ਐਕਸਟੋਰਸ਼ਨ ਰਿਲੇਟਡ, ਕੋਈ ਕ੍ਰਿਮੀਨਲ ਆਰਗਨਾਈਜੇਸ਼ਨ ਚਲਾਉਣ ਦੇ ਕੁਛ ਹੋਰ ਲੋਕ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਜੀ। ਸੋ ਇੰਡੀਆ ਦੇ ਜਿਹੜੇ ਲੇਟੈਸਟ ਰਿਮੂਵਲ ਲਿਸਟ ਹੈ ਇੰਡੀਆ ਵਾਲੇ, ਉਸ ਵਿੱਚ ਟੋਪ 'ਤੇ ਨੇ। ਸਭ ਤੋਂ ਵੱਧ ਇੰਡੀਆ ਵਾਲੇ, ਫਿਰ ਮੈਕਸੀਕੋ, ਫਿਰ ਅਮਰੀਕਾ ਵਾਲੇ, ਫਿਰ ਕੋਲੰਬੀਆ, ਹੈਤੀ, ਹੋਰ ਮੁਲਕ ਹੈਗੇ ਨੇ ਜੀ। ਪਰ ਇੰਡੀਆ ਵਾਲਿਆਂ ਦੀ ਇਸ ਮਾਮਲੇ ਦੇ ਵਿੱਚ ਝੰਡੀ ਜਿਹੜੀ ਹੈ ਉਹ ਦੱਸੀ ਗਈ ਹੈ। ਅਤੇ ਓਵਰਆਲ ਜੋ ਪ੍ਰੋਸੈਸ ਹੈ ਉਹਦੇ ਵਿੱਚ ਵੀ ਲੰਬੀ ਲਿਸਟ ਦੇ ਵਿੱਚ ਇੰਡੀਅਨ ਹੀ ਸ਼ਾਮਿਲ ਹੈਗੇ ਨੇ। ਅਤੇ ਇਹ ਜਿਹੜਾ ਪੁਰਾਣੀ ਜੋ ਲਿਸਟ ਹੈ ਉਹਦੇ ਵਿੱਚ ਵੀ ਇਹ ਜਿਹੜਾ ਹੈ ਮੈਕਸੀਕੋ ਵਾਲੇ ਜਿਹੜੇ ਬਾਜ਼ੀ ਮਾਰ ਜਾਂਦੇ ਸੀ ਇਹ, ਲੇਕਿਨ ਇਸ ਵਾਰੀ ਜਿਹੜਾ ਹੈ ਪਹਿਲੀ ਵਾਰੀ ਹੋਇਆ ਕਿ ਇੰਡੀਅਨਾਂ ਦੀ ਜਿਹੜਾ ਹੈ ਇਸ ਵਾਰੀ ਜਿਹੜਾ ਉਹ ਵਾਰੀ ਜ਼ਿਆਦਾ ਆਈ ਹੈ। ਹਾਲਾਂਕਿ ਇਹ ਹੈ ਕਿ ਥੋੜ੍ਹੇ ਥੋੜ੍ਹੇ ਘੱਟ ਰਹੇ ਨੇ, ਪਰ ਜਨਵਰੀ ਮਹੀਨੇ ਦੇ ਵਿੱਚ ਵੱਡੀ ਪੱਧਰ 'ਤੇ 2600 ਲੋਕਾਂ ਨੂੰ ਇਕੱਲੇ ਜਨਵਰੀ ਮਹੀਨੇ ਦੇ ਵਿੱਚ ਹੀ ਕੱਢਿਆ ਗਿਆ ਸੀਗਾ। ਸੋ ਸਾਲ ਦਰ ਸਾਲ ਦੇ ਹਿਸਾਬ ਨਾਲ ਜਿਹੜਾ ਇਹ ਵੀ ਬਹੁਤ ਉੱਚਾ ਸਾਲ ਹੋ ਨਿਬੜੇਗਾ। 2025 ਜਿਹੜਾ ਬਹੁਤ ਵੱਡਾ ਸਾਲ ਸੀ ਜਦੋਂ ਰਿਕਾਰਡ ਤੋੜ ਲੋਕਾਂ ਨੂੰ ਕੈਨੇਡਾ ਦੇ ਵਿੱਚੋਂ ਕੱਢਿਆ ਗਿਆ। ਬਹੁਤ ਸਾਰੇ ਕਾਰਨ ਨੇ ਇਹਨਾਂ ਕਰਕੇ ਕੱਢਿਆ ਜਾ ਰਿਹਾ। ਨੋਨ ਕੰਪਲਾਇੰਸ ਰਿਫਿਊਜੀ ਕਲੇਮੈਂਟ, 10,000 ਬੰਦੇ ਜਿਨ੍ਹਾਂ ਦੇ ਰਿਫਿਊਜੀ ਕਲੇਮ ਫੇਲ ਹੋਏ। ਨੋਨ ਕੰਪਲਾਇੰਸ ਨੋਨ ਕਲੇਮੈਂਟ 1,544, ਕ੍ਰਿਮੀਨਲ ਐਕਟੀਵਿਟੀ ਕਰਕੇ 700 ਅਤੇ ਹੋਰ ਕਈ ਗਰਾਊਂਡ ਜਿਹੜੀਆਂ ਕਰਕੇ ਉਹਨਾਂ ਨੂੰ ਇਨਐਡਮਿਸਿਬਲ ਪਾਇਆ ਗਿਆ ਉਹ ਵੀ 84 ਕਹਿ ਗਏ ਨੇ। ਮਿਸਰਪ੍ਰਜੈਂਟੇਸ਼ਨ, ਜਿਨ੍ਹਾਂ ਨੇ ਗਲਤ ਫਲਤ ਕਾਗਜ਼ ਦਾਖਲ ਕੀਤੇ ਉਹ ਵੀ ਇਸ ਵਿੱਚ ਸ਼ਾਮਿਲ ਨੇ। ਸੋ ਡਿਪੋਰਟੇਸ਼ਨ, ਰਿਮੂਵਲ ਅਤੇ ਐਕਸਕਲਜਨ ਆਰਡਰ ਇਹ ਵੱਖਰੀ ਵੱਖਰੀਆਂ ਚੀਜ਼ਾਂ ਨੇ, ਪਰ ਓਵਰਆਲ ਕਿ ਮੁਲਕ ਦੇ ਵਿੱਚ ਜਿਹੜਾ ਹੈ ਉਹ ਮੁਲਕ 'ਚੋਂ ਬਾਹਰ ਭੇਜ ਦਿੱਤਾ ਜਾਂਦਾ ਹੈ ਜੀ। ਸੋ ਇਹ ਲੇਟੈਸਟ CBSA ਦੇ ਨੰਬਰ ਜਿਹੜੇ ਨੇ ਦਰਸਾਉਂਦੇ ਨੇ ਕਿ ਭਾਰਤੀਆਂ ਦਾ ਇਸ ਮਾਮਲੇ ਦੇ ਵਿੱਚ ਸਭ ਤੋਂ ਮੋਹਰੇ ਨੇ ਜੀ। ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੈ ਅਤੇ ਜਾਂਦੇ ਜਾਂਦੇ ਜਲਦੀ ਨਾਲ ਇੱਕ ਖਬਰ ਕਿ ਇੱਕ ਜੋ ਟੋਰਾਂਟੋ ਦੀ ਏਅਰਪੋਰਟ ਤੋਂ ਵੱਡੀ ਮਾਤਰਾ ਦੇ ਵਿੱਚ ਸੋਨਾ, ਨਕਦੀ ਅਤੇ ਹੋਰ ਕਈ ਕੁਛ ਖਿਸਕਾ ਲਿਆ ਗਿਆ ਸੀ। ਇਸ ਹਾਈਸਟ ਦੇ ਵਿੱਚ, ਗੋਲਡ ਹਾਈਸਟ ਦੇ ਵਿੱਚ ਜੋ ਜਵੈਲਰ ਸੀ, ਇੱਕ ਜੋ ਇੱਕ ਦੁਕਾਨ ਸੀ ਜਵੈਲਰੀ ਦੀ ਜਿਸ ਦੀ ਅਲੀ ਰਜ਼ਾ ਨਾਂ ਦਾ 40 ਸਾਲਾਂ ਦਾ, ਉਸ 'ਤੇ ਇਲਜ਼ਾਮ ਜਿਹੜੇ ਲੱਗੇ ਸੀ ਪੁਜੈਸ਼ਨ ਆਫ ਪ੍ਰੋਪਰਟੀ ਓਬਟੇਨਡ ਬਾਈ ਕ੍ਰਾਈਮ, ਉਹਦੇ ਚਾਰਜਸ ਜਿਹੜੇ ਨੇ ਜੀ ਉਹ ਡਰੋਪ ਕਰ ਦਿੱਤੇ ਗਏ ਨੇ, ਕਰਾਊਨ ਨੇ ਜਾਣਕਾਰੀ ਦਿੱਤੀ ਹੈ। ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਰਾਊਨ ਨੇ ਚਾਰਜਸ ਇਹ ਕਹਿ ਕੇ ਡਰੋਪ ਕਰ ਲਿਆ ਕਿ ਸਰਕਮਸਟਾਂਸ਼ੀਅਲ ਐਵੀਡੈਂਸ ਹੈਗਾ ਹੈ, ਹੋਰ ਇਸ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈ ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ। ਭੁੱਲਾ ਚੁੱਕਾ ਲਿਖਮਾ ਜੀ, ਸਤਿ ਸ਼੍ਰੀ ਅਕਾਲ।

0: The time is 5 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਵੀਂ ਰੁਟੀਨ, ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ। ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ, ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ। ਦਰਖਤਾਂ ਨਾਲ ਸਜੀਆਂ ਸੜਕਾਂ, ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ। ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ। ਵਿਜ਼ਿਟ ਜੈਨਸਿਸਲੈਂਡ.com
3: 94.7 FM ਰੇਡੀਓ ਸੁਰਸੰਗਮ ਹਰ ਹਫ਼ਤੇ 20 ਘੰਟੇ ਸੁਣੋ। ਮੰਡੇ ਟੂ ਫਰਾਈਡੇ ਸ਼ਾਮ 4-5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8-9 ਜਤਿੰਦਰ ਪੰਨੂ। ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
0: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ

0: दफ्तर सिंधु नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिंधु। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिंधु नाल 403-404-3500 ते संपर्क करो।
1: अपने घर का दूजा ना आया सुकून ते कैनेडा च घर खरीदना एक वड्डी चुनौती।
2: घर खरीदने तो पहला इत्मीनान नाल किसी प्रोफेशनल दी सलाह जरूर लाओ।
1: वधिया घर खरीदना, पैसे बचाने ने, सिरदर्दी तो भी बचना ते याद कर लो एक नाम मनदीप सिंह गिल।
2: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल।
1: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: रियल्टर मनदीप सिंह गिल दा नंबर नोट करो 403-617-1868।
1: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उना दी वेबसाइट mandeep.realtor।
2: मैक्सवेल सेंट्रल दे रियल्टर मनदीप सिंह गिल 403-617-1868।
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ

ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ

0: ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
8: The time is 6 p.m. You are listening to Fairchild Radio CHKF FM 94.7, a multicultural radio station in Calgary.